0: ਹਰ ਸਮੇਂ ਤੁਹਾਡੇ ਸੰਗ, ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ ਦੀ, ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ, ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।

0: ਵਾਸੀ ਹੋ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ, ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
3: ਦੂਜੀ ਲੋਕੇਸ਼ਨ 117-7771 Avenue,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222।

ਰੇਡੀਓ ਸਰਸੰਗਮ 94.7 ਐਫ ਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਸਤੰਬਰ ਮਹੀਨੇ ਦੀ 3 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਕੁਲਵਿੰਦਰ ਕੂਕੀ ਪ੍ਰੋਗਰਾਮ ਪੇਸ਼ ਕਰਨਗੇ, 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਹੁੰਦਾ। ਅੱਜ ਕਿਸੇ ਕਾਰਨ ਵਾਸ਼ ਉਹ ਪ੍ਰੋਗਰਾਮ ਨਹੀਂ ਪੇਸ਼ ਕਰ ਰਹੇ, ਇਸ ਵਾਸਤੇ ਅਸੀਂ ਮੁਆਫ਼ੀ ਚਾਹੁੰਦੇ ਹਾਂ। 1-2 ਦਿਨਾਂ ਦੇ ਵਿੱਚ ਉਹ ਫਿਰ ਹਾਜ਼ਰ ਹੋ ਜਾਣਗੇ। ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਵਿੱਚ ਖਬਰਾਂ ਦੀ ਸਾਂਝ ਪਾਈ ਜਾਵੇ, ਸਭ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲੈਂਦੇ ਹਾਂ। ਕੈਲਗਰੀ ਦੇ ਅੱਜ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਾਰਿਸ਼ ਵੀ ਹੋਈ ਹੈ, ਇਸ ਵਕਤ 14 ਡਿਗਰੀ ਸੈਲਸੀਅਸ, ਥੋੜ੍ਹਾ ਜਿਹਾ ਠੰਡਾ ਮੌਸਮ ਹੈ। ਜੇ ਅਸੀਂ ਗੱਲ ਕਰੀਏ ਰਾਤ ਨੂੰ ਤਾਂ 6 ਡਿਗਰੀ, ਕੱਲ੍ਹ ਨੂੰ 19 ਡਿਗਰੀ ਅਤੇ 8 ਡਿਗਰੀ, ਉਸ ਤੋਂ ਅਗਲੇ ਦਿਨ 16 ਅਤੇ 10, ਫਿਰ ਅਗਲੇ ਦਿਨ 16 ਅਤੇ 8। ਇਹ ਬਾਰਿਸ਼ ਵਾਲਾ ਮਾਹੌਲ ਅਗਲੇ 2-3 ਦਿਨ 4 ਦਿਨ, ਸੋਮਵਾਰ ਤੱਕ, ਬਲਕਿ ਵੀਕਐਂਡ ਦੇ ਵਿੱਚ ਹੀ ਬਣਿਆ ਰਹੇਗਾ, ਅਜਿਹਾ ਅਨੁਮਾਨ ਹੈ ਜੀ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇੱਕ ਦਿਨ ਕਿ ਤੁਸੀਂ ਰੂਰਲ ਖੇਤਰ ਵੱਲੋਂ, ਪੇਂਡੂ ਖੇਤਰ ਵੱਲੋਂ ਨਿਕਲੋ ਥੋੜ੍ਹਾ ਜਿਹਾ ਸ਼ਹਿਰ ਤੋਂ ਬਾਹਰ, ਅਤੇ ਫਸਲਾਂ ਦੀ ਕਟਾਈ ਬੜੀ ਜ਼ੋਰਦਾਰ ਚੱਲ ਰਹੀ ਹੈ, ਅਤੇ ਇਹ ਮੌਸਮ ਦੀ ਖਰਾਬੀ ਕੰਮ ਦੇ ਵਿੱਚ ਵਿਘਨ ਪਾ ਸਕਦੀ ਹੈ। ਵੈਸੇ ਇਹ ਜਿਹੜੀ ਫਸਲਾਂ ਦੀ ਕਟਾਈ ਹੁੰਦੀ ਹੈ, ਕਣਕ, ਕੈਨੋਲਾ ਜਾਂ ਮੱਕੀ ਜਾਂ ਕੋਈ ਹੋਰ ਮਟਰ ਵਗੈਰਾ, ਇਹ ਬਹੁਤ ਛੇਤੀ ਇਹਨਾਂ ਦੀ ਜਿਹੜੀ ਹਾਰਵੈਸਟਿੰਗ ਆ ਉਹ ਕਰ ਲਈ ਜਾਂਦੀ ਹੈ। ਸੋ ਕੰਮ ਚੱਲ ਰਿਹਾ ਜੀ ਅਜੇ। ਸੋ ਸਤੰਬਰ ਮਹੀਨੇ ਦੀ ਸ਼ੁਰੂਆਤ ਹੈ ਅਤੇ ਮੌਸਮ ਹੌਲੀ ਹੌਲੀ ਬਦਲਣਾ ਸ਼ੁਰੂ ਹੋ ਗਿਆ। ਸਿੰਗਲ ਡਿਜਿਟ ਦੇ ਵਿੱਚ ਦਿਨ ਦਾ ਮੌਸਮ ਅਜੇ ਤੱਕ ਨਹੀਂ ਆਇਆ, ਲੇਕਿਨ ਤੁਸੀਂ ਜਿਹੜਾ ਸਿਹਤ ਦਾ ਖਿਆਲ ਰੱਖਣਾ ਹੈ ਜੀ ਕਿ ਅਗਰ ਉਹ ਘਰੋਂ ਬਾਹਰ ਨਿਕਲਦੇ ਹੋ ਤਾਂ ਬਿਲਕੁਲ ਗਰਮੀਆਂ ਵਾਲੇ ਮਾਹੌਲ ਵਾਂਗ ਨਿਕਲਣ ਤੋਂ ਬਚੋ। ਇਹ ਮੌਸਮ ਦੇ ਹਵਾਲੇ ਨਾਲ ਅਤੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਅਸੀਂ ਖਬਰ ਦਾ ਵਿਸਥਾਰ

ਆਰ ਆਪ ਜੀ ਨਾਲ ਸਾਂਝਾ ਕਰਾਂਗੇ, ਜਿਸ ਵਿੱਚ ਟੋਰੋਂਟੋ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਅਤੇ ਤੂਫਾਨ ਨੇ ਨੁਕਸਾਨ ਕੀਤਾ ਹੈ ਜੀ। ਔਰ ਕਹਿੰਦੇ ਪਾਵਰਫੁੱਲ ਜਿਹੜਾ ਸਟੋਰਮ ਹੈ, ਇਹ ਇਤਿਹਾਸਿਕ ਸਟੋਰਮ ਇਸ ਨੂੰ ਕਿਹਾ ਗਿਆ ਹੈ ਕਿ ਕਿੰਨਾ ਸਟਰੋਂਗ ਸੀ ਅਤੇ ਕੀ ਕੁਝ ਹੋਇਆ ਇਹਦੇ ਨਾਲ, ਇਹਦੇ ਬਾਰੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਜੀ, ਕੈਨੇਡਾ ਦਾ ਵਪਾਰਕ ਇਸ ਵੇਲੇ ਜੋ ਧਿਆਨ ਹੈ ਸਾਰਾ, ਉਹ ਅਮਰੀਕਾ ਤੋਂ ਹੌਲੀ ਹੌਲੀ ਹੋਰਨਾਂ ਪਾਸਿਆਂ ਵੱਲ ਨੂੰ ਵੀ ਖਿਸਕਣ ਲੱਗਾ। ਟਰੇਡ ਸਰਪਲਸ ਅਜੇ ਵੀ ਹੈ ਕੈਨੇਡਾ ਦੇ ਹੱਥ ਵਿੱਚ, ਭਾਵ ਕਿ ਜਿੰਨਾ ਸਮਾਨ ਇਹ ਖਰੀਦ ਰਹੇ ਨੇ ਉਸ ਤੋਂ ਜ਼ਿਆਦਾ ਬਾਹਰ ਵੇਚ ਰਹੇ ਨੇ। ਅਮਰੀਕਾ ਨਾਲ ਭਾਵੇਂ ਘਟਿਆ ਹੋਵੇ ਪਰ ਹੋਰਨਾਂ ਮੁਲਕਾਂ ਨਾਲ ਵਧਿਆ, ਪਰ ਜੁਲਾਈ ਦੇ ਅੰਕੜੇ ਥੋੜ੍ਹੇ ਜਿਹੇ ਨਿਰਾਸ਼ਾਜਨਕ ਨੇ, ਉਹਦੇ ਬਾਰੇ ਚਰਚਾ ਕਰਾਂਗੇ। ਕੈਨੇਡਾ ਵਾਲੇ ਧਿਆਨ ਕਰਨ ਲੱਗੇ ਨੇ ਕਿ ਆਪਣੇ ਮੁਲਕ ਦੇ ਵਿੱਚ ਵੀ ਉਦਯੋਗ ਖੜ੍ਹੇ ਕੀਤੇ ਜਾਣ ਜਿਹਨਾਂ ਨਾਲ ਕੈਨੇਡਾ ਦੇ ਵਿੱਚ ਪ੍ਰੋਡਕਸ਼ਨ ਹੋਵੇ, ਕੈਨੇਡੀਅਨਾਂ ਨੂੰ ਰੁਜ਼ਗਾਰ ਮਿਲਣ ਅਤੇ ਆਰਥਿਕ ਤਰੱਕੀ 'ਚ ਹਿੱਸਾ ਪਵੇ। ਮਾਰਕ ਕਾਰਨੀ ਇਸ ਮਾਮਲੇ ਦੇ ਵਿੱਚ ਕਾਫ਼ੀ ਤੇਜ਼ੀ ਨਾਲ ਕਦਮ ਪੁੱਟ ਰਹੇ ਨੇ ਅਤੇ ਇਸ ਵੇਲੇ ਓਨਟੇਰੀਓ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਵਾਇਆ ਰੇਲ ਕਾਰਜ ਪੈਸੇਂਜਰ ਰੇਲ ਗੱਡੀਆਂ ਜਿਹੜੀਆਂ ਨੇ ਉਹਨਾਂ ਦੀ ਪ੍ਰੋਡਕਸ਼ਨ ਲਈ ਵੱਡੀ ਰਕਮ ਖਰਚਣ ਦਾ ਐਲਾਨ ਕੀਤਾ ਅਤੇ ਬਹੁਤ ਸਾਲਾਂ ਬਾਅਦ ਇਹ ਦੁਬਾਰਾ ਕੈਨੇਡਾ ਦੇ ਵਿੱਚ ਪ੍ਰੋਡਕਸ਼ਨ ਹੋਵੇਗੀ ਜੋ ਕਿ ਰੁਕ ਗਈ ਸੀ, ਕਿਸੇ ਸਮੇਂ ਨਹੀਂ ਸੀ ਹੋ ਰਹੀ। ਇਸ ਤੋਂ ਇਲਾਵਾ ਹੋਰ ਖਬਰਾਂ ਦੇ ਵਿੱਚ, ਬੈਂਕ ਆਫ ਕੈਨੇਡਾ ਨੇ $20 ਦਾ ਨਵਾਂ ਵਰਟੀਕਲ ਬਿੱਲ, ਨੋਟ ਵਰਟੀਕਲ ਭਾਵ ਜਦੋਂ ਅਸੀਂ ਨੋਟ ਫੜ ਕੇ ਦੇਖਦੇ ਹਾਂ ਤਾਂ ਉਸਨੂੰ ਲੈਂਡਸਕੇਪ ਮੋਡ ਦੇ ਵਿੱਚ ਅਸੀਂ ਹੱਥ ਦੇ ਵਿੱਚ ਫੜਦੇ ਹਾਂ ਅਤੇ ਹੁਣ ਜਦੋਂ ਅਸੀਂ ਇਹ ਨੋਟ ਦੇਖਾਂਗੇ ਉਸ 'ਤੇ ਜੋ ਲਿਖਤ ਹੋਵੇਗੀ ਜਾਂ ਫੋਟੋ ਕਿੰਗ ਚਾਰਲਸ ਦੀ ਹੋਵੇਗੀ, ਉਹ ਲੰਬੇ ਰੁਕ ਨੂੰ ਜੇ ਅਸੀਂ ਇਸ ਤਰ੍ਹਾਂ ਕਹਿਣਾ ਹੋਵੇ ਕਿ ਵਰਟੀਕਲ, ਉਹ ਨੋਟ ਜਿਹੜਾ ਹੈ $20 ਦਾ ਨਵਾਂ ਉਹ ਲਾਂਚ ਕੀਤਾ ਗਿਆ ਬੈਂਕ ਆਫ ਕੈਨੇਡਾ ਵੱਲੋਂ। ਹੋਰ ਖਬਰਾਂ ਵਿੱਚ, ਇੱਕ ਨਵੇਂ ਸਰਵੇਖਣ ਦੇ ਵਿੱਚ, ਪੋਲਿੰਗ ਦੇ ਵਿੱਚ ਕੈਨੇਡੀਅਨਾਂ ਨੇ ਇਹ ਸੰਕੇਤ ਦਿੱਤੇ ਨੇ ਕਿ ਵਿਨੀਪੈਗ ਕੈਨੇਡਾ ਦਾ ਲੀਸਟ ਸੇਫ ਸਿਟੀ ਹੈ, ਮੋਸਟ ਅਨਸੇਫ ਕਹਿ ਲਓ ਜਾਂ ਲੀਸਟ ਸੇਫ ਕਹਿ ਲਓ, ਅਤੇ ਓਟਵਾ ਸੇਫੈਸਟ ਹੈ। ਇਹ ਕੀ ਖਬਰ ਹੈ, ਕੀ ਰਿਪੋਰਟ ਹੈ, ਇਹਦੇ ਬਾਰੇ ਚਰਚਾ ਕਰਾਂਗੇ। ਹੋਰ ਖਬਰਾਂ ਦੇ ਵਿੱਚ ਕੁਛ ਸਾਡੇ ਆਪਣੇ ਸੂਬੇ ਦੀਆਂ ਅਤੇ ਹੋਰ ਖਬਰਾਂ ਹੈਗੀਆਂ ਨੇ ਜਿਨ੍ਹਾਂ ਵਿੱਚ ਸੋਲਰ ਪੈਨਲ ਰੀਸਾਈਕਲ ਕਰਨ ਲਈ $15 ਦੀ ਫੀਸ ਹੁਣ ਦੇਣੀ ਪਵੇਗੀ, ਇੱਕ ਸੋਲਰ ਪੈਨਲ ਦੀ, ਅਤੇ ਇਹਦਾ ਕੀ ਅਰਥ ਹੈ। ਹੋਰ ਬਹੁਤ ਸਾਰੀਆਂ ਖਬਰਾਂ ਨੇ, ਸਮਾਂ ਹੋਇਆ ਅਤੇ ਉਹਨਾਂ 'ਤੇ ਵੀ ਝਾਤ ਪਾਵਾਂਗੇ, ਕਿਉਂਕਿ ਜਿਵੇਂ ਮੈਂ ਦੱਸਿਆ ਕਿ ਪ੍ਰੋਗਰਾਮ ਦੇ ਵਿੱਚ ਅੱਜ 9 ਵਜੇ ਜਤਿੰਦਰ ਪੰਨੂ ਜੀ ਹਾਜ਼ਰ ਨਹੀਂ ਹੋਣਗੇ, ਉਹਨਾਂ ਦੀ ਜਗ੍ਹਾ 'ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਰ ਸਮਾਂ ਹੋਇਆ ਤਾਂ ਕੋਈ ਨਾ ਕੋਈ ਪੰਜਾਬ ਜਾਂ ਆਸ ਪਾਸ ਦੀ ਖਬਰ ਵੀ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਈ ਜਾਵੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ, ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਹਨ। ਮਾਨਸ ਪਹੁਜਾ ਉਹਨਾਂ ਦਾ ਫੋਨ ਨੰਬਰ ਹੈ 587-8321208 5878328 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ, ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-9783 'ਤੇ ਕਾਲ ਕਰ ਲਓ, 8257600983। ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓਐਸਐਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-6176-97 5876174696 ਓਐਸਐਸ ਸਮਾਈਲ ਮੈਡੀਕਲ। ਮਰਸੀਡੀਜ਼ ਬੈਂਸ ਕੰਟਰੀ ਹਿਲਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਕੰਟਰੀ ਹਿਲਜ਼ ਦੇ ਉੱਪਰ ਹੈ। ਕੰਟਰੀ ਹਿਲਜ਼ ਮਰਸੀਡੀਜ਼ ਬੈਂਸ ਦੇ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ। ਗੌਰਵ ਹੋਰਾਂ ਦਾ ਫੋਨ ਨੰਬਰ ਹੈ ਜੀ 403-903-7657 4039036757 ਕੰਟਰੀ ਹਿਲ ਮਰਸੀਡੀਜ਼। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਦਾ ਫੋਨ ਨੰਬਰ ਨੋਟ ਕਰੋ। ਫੋਨ ਨੰਬਰ ਹੈ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ।
ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ

ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ 403-936-7077 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਲੈ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਬਹੁਤ ਵਧੀਆ ਕੁਆਲਿਟੀ ਵਿੱਚ ਕਰ ਦਿੰਦੇ ਨੇ। 403-947-0060 ਪਿਕਸਲ ਫੋਟੋ ਸਟੂਡੀਓ। ਆਹ ਹੁਣ ਜਰਾ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮਾਰਕੀਟ ਕੀ ਕਹਿੰਦੀ ਹੈ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ। ਕੱਚੇ ਤੇਲ ਦੀਆਂ ਕੀਮਤਾਂ ਇਸ ਵਕਤ WTI ਕਰੂਡ ਆਇਲ ਜੋ ਹੈ ਜੀ ਵੈਸਟ ਟੈਕਸਿਸ ਇੰਟਰਮੀਡੀਏਟ 91-92 ਡਾਲਰ ਪਰ ਬੈਰਲ 'ਤੇ ਟਰੇਡ ਹੋ ਰਿਹਾ। ਬ੍ਰੈਂਟ ਕਰੂਡ ਜੋ ਹੈ ਜੀ 95-96 ਡਾਲਰ ਪਰ ਬੈਰਲ 'ਤੇ ਟਰੇਡ ਹੋ ਰਿਹਾ, 95-96 ਦੇ ਲਾਗੇ। ਇੱਕ US ਡਾਲਰ ਦੇ ਅੱਜ ਤੁਹਾਨੂੰ $1 ਅਤੇ 37 ਸੈਂਟ ਕੈਨੇਡਾ ਦੇ ਮਿਲਣਗੇ, $1.37। ਜੇ $1 ਕੈਨੇਡੀਅਨ ਹੈ ਤਾਂ ਤੁਹਾਨੂੰ 71 ਸੈਂਟ ਜਿਹੜੇ ਨੇ ਜੀ ਅਮਰੀਕਾ ਦੇ ਮਿਲ ਜਾਣਗੇ, 73 ਸੈਂਟ ਅਮਰੀਕਾ ਦੇ 73 ਸੈਂਟਸ ਦੇ ਲਾਗੇ। ਇੱਕ ਅਮਰੀਕਨ ਦੀ 94.61 ਰੁਪਏ ਕੀਮਤ ਇੰਡੀਆ ਰੁਪਏ 94.61 ਰੁਪਏ ਅਤੇ ਇੱਕ ਕੈਨੇਡੀਅਨ ਦੀ 68.51 ਰੁਪਏ 68.51 ਰੁਪਏ ਕੀਮਤ ਹੈ ਜੀ। ਅਤੇ ਆਓ ਖਬਰਾਂ ਵੱਲ ਚੱਲਦੇ ਹਾਂ। ਅਮਰੀਕਾ ਦੇ ਨਾਲ ਵਪਾਰਕ ਜੰਗ ਦੇ ਚੱਲਦਿਆਂ ਕੈਨੇਡਾ ਵਾਲਿਆਂ ਨੇ ਆਪਣੇ ਟਰੇਡ ਨੂੰ ਡਿਵਰਸੀਫਾਈ ਕਰਨ ਦਾ ਜੋ ਕੰਮ ਕੀਤਾ ਹੈ, ਟੈਰਿਫ ਲੱਗਣ ਤੋਂ ਬਾਅਦ ਸਥਿਤੀ ਜਿਹੜੀ ਉਤਪੰਨ ਹੋਈ ਜਾਂ ਘੱਟੋ ਘੱਟ ਜਿਹੜੀਆਂ ਗੱਲਾਂ ਹੋਈਆਂ ਉਸ ਤੋਂ ਬਾਅਦ ਕੈਨੇਡਾ ਵਾਲਿਆਂ ਨੇ ਗੱਲ ਸਮਝ ਲਈ ਕਿ ਸਾਨੂੰ ਆਪਣਾ ਵਪਾਰ ਹੋਰ ਪਾਸੇ ਵੀ ਵਧਾਉਣਾ ਪਵੇਗਾ ਅਤੇ ਕੈਨੇਡਾ ਦਾ ਟਰੇਡ ਸਰਪਲਸ ਜੋ ਜੂਨ ਦੇ ਮਹੀਨੇ ਦੇ ਵਿੱਚ ਉੱਚਾ ਦੇਖਿਆ ਗਿਆ ਕਿਉਂਕਿ ਕੈਨੇਡਾ ਵਾਲੇ ਮਿਡਲ ਈਸਟ ਵਾਰ ਦੇ ਚੱਲਦਿਆਂ ਵੱਡੇ ਪੱਧਰ 'ਤੇ ਐਨਰਜੀ ਜਿਹੜੀ ਸੀ ਹੋਰਨਾਂ ਮੁਲਕਾਂ ਨੂੰ ਬਾਹਰ ਭੇਜ ਰਹੇ ਸੀ ਅਤੇ ਟਰੇਡ ਸਰਪਲਸ ਨੈਚੁਰਲੀ ਉੱਪਰ ਜਾਣਾ ਸੀ। ਪਰ ਜੋ ਜੁਲਾਈ ਦੇ ਅੰਕੜੇ ਆਏ ਨੇ ਉਸ ਵਿੱਚ ਇਹਨਾਂ ਵਿੱਚ ਥੋੜ੍ਹੀ ਗਿਰਾਵਟ ਨਜ਼ਰ ਆਈ ਹੈ, ਜਿੱਥੇ ਐਨਰਜੀ ਅਤੇ ਮੈਟਲ ਪ੍ਰੋਡਕਟਸ ਜਿਹੜੇ ਨੇ ਉਹ ਘਟੇ ਨੇ ਬਾਹਰ ਜਾਣੋਂ, ਜਦਕਿ ਇੰਪੋਰਟਸ ਵਧੇ ਨੇ, ਭਾਵ ਕੈਨੇਡਾ ਨੇ ਕਾਫ਼ੀ ਸਮਾਨ ਪਹਿਲਾਂ ਨਾਲੋਂ ਵੱਧ ਖਰੀਦਿਆ। ਅਮਰੀਕਾ ਦੇ ਨਵੇਂ 50% ਟੈਰਿਫ ਲੱਗਣ ਤੋਂ ਬਾਅਦ ਜਾਂ ਉਹਨਾਂ ਦੀ ਅਨਾਊਂਸਮੈਂਟ ਦੇ ਨਾਲ ਜਿਹੜੇ ਸਟੈਟਸ ਜਿਹੜੇ ਨੇ ਉਹ ਇਸ ਤਰ੍ਹਾਂ ਦਾ ਚੈਲੰਜ ਪੇਸ਼ ਕਰ ਰਹੇ ਨੇ ਕੈਨੇਡੀਅਨ ਐਕਸਪੋਰਟਰ ਲਈ, ਜੋ ਸ਼ਾਇਦ ਉਹਨਾਂ ਨੇ ਪਹਿਲਾਂ ਇਸ ਤਰ੍ਹਾਂ ਦਾ ਨਾਂ ਕਦੇ ਕੀਤਾ ਹੋਵੇ। ਟਰੇਡ ਸਰਪਲਸ ਜੁਲਾਈ ਦੇ ਵਿੱਚ $769 ਮਿਲੀਅਨ $769 ਮਿਲੀਅਨ ਸੀ, ਜਦਕਿ 4 ਸਾਲ ਹਾਈ ਜਿਹੜਾ ਸਰਪਲਸ ਸੀ 4.2 ਬਿਲੀਅਨ ਜੂਨ ਦੇ ਵਿੱਚ ਸੀ, ਉਸ ਨਾਲੋਂ ਕਾਫ਼ੀ ਇਹ ਤੇਜ਼ੀ ਨਾਲ ਥੱਲੇ ਡਿੱਗਿਆ। ਇਹ ਸਟੈਟਿਸਟਿਕਸ ਕੈਨੇਡਾ ਨੇ ਆਂਕੜੇ ਦਿੱਤੇ ਨੇ। ਇਕੋਨੋਮਿਸਟ ਜਿਨ੍ਹਾਂ ਨੇ ਇਹ ਫੋਰਕਾਸਟ ਕੀਤਾ ਸੀ ਸਰਪਲਸ, ਇੱਕ ਅਦਾਰੇ ਵਾਸਤੇ ਉਹਨਾਂ ਨੇ ਫੋਰਕਾਸਟ ਇਹ ਕੀਤਾ ਸੀ ਕਿ 3.57 ਬਿਲੀਅਨ ਦਾ ਸਰਪਲਸ ਹੋਵੇਗਾ, ਜਦਕਿ ਉਸ ਤੋਂ ਕਾਫ਼ੀ ਹੇਠਾਂ ਜਾ ਡਿੱਗਾ। ਐਕਸਪੋਰਟਸ 2.3% ਘਟੇ ਨੇ, ਜਦਕਿ ਇੰਪੋਰਟਸ ਜਿਹੜੇ ਨੇ 2.2% ਵੱਧ ਗਏ ਨੇ। ਅਮਰੀਕਾ ਦੇ ਨਾਲ ਵਪਾਰਕ ਇੱਕ ਲੜਾਈ ਜਿਹੜੀ ਛਿੜੀ ਹੋਈ ਹੈ, ਇਸ ਦੇ ਵਾਧੇ ਦੇ ਚੱਲਦਿਆਂ USA ਵਾਲੇ ਕੈਨੇਡਾ ਦੇ ਟੋਟਲ ਐਕਸਪੋਰਟ ਦਾ ਜਿਹੜਾ ਅਜੇ ਵੀ 66% ਜਿਹੜਾ ਕੈਨੇਡਾ ਦਾ ਜੋ ਵੀ ਬਾਹਰ ਨੂੰ ਜਾਂਦਾ, ਚਾਹੇ ਤੇਲ ਗੈਸ ਹੋਵੇ, ਚਾਹੇ ਮੈਟਲ ਹੋਵੇ, ਚਾਹੇ ਕੁਛ ਵੀ ਹੋਵੇ, ਉਸ ਦਾ 66% ਇਕੱਲੇ ਅਮਰੀਕਾ ਨੂੰ ਜਾ ਰਿਹਾ, ਜਦਕਿ ਜੂਨ ਦੇ ਵਿੱਚ ਇਹ ਤਕਰੀਬਨ 70% ਸੀ। ਅਤੇ ਇੱਕ ਸਾਲ ਪਹਿਲਾਂ ਜੇ ਅਸੀਂ ਗੱਲ ਕਰੀਏ ਜੁਲਾਈ ਮਹੀਨੇ ਦੀ ਤਾਂ ਉਦੋਂ 72% ਸੀ। ਸੋ ਅਮਰੀਕਾ ਨੂੰ ਵਪਾਰ ਦੇ ਵਿੱਚ ਜਾਂ ਖਾਸ ਤੌਰ 'ਤੇ ਅਮਰੀਕਾ ਨੂੰ ਜਾਣ ਵਾਲੀਆਂ ਸ਼ੈਆਂ ਦੇ ਵਿੱਚ ਲਗਾਤਾਰ ਗਿਰਾਵਟ ਆਉਂਦੀ ਹੋਈ ਹੈ। ਜੁਲਾਈ ਜਿਹੜਾ ਮਹੀਨਾ ਹੈ ਜੀ, ਇਹ 5ਵਾਂ ਮਹੀਨਾ ਲਗਾਤਾਰ ਹੈ ਕਿ ਜਦੋਂ ਕੈਨੇਡਾ ਵਾਲਿਆਂ ਨੇ ਟਰੇਡ ਸਰਪਲਸ ਸ਼ੋਅ ਕੀਤਾ ਹੈ। ਅਤੇ ਟਰੇਡ ਜਿਹੜਾ ਹੈ ਉਸਨੂੰ ਹਾਲਾਂਕਿ ਜੂਨ ਨਾਲੋਂ ਅੰਕੜੇ ਪਿੱਛੇ ਨੇ, ਘੱਟ ਨੇ, ਪਰ ਫਿਰ ਵੀ USA ਦੁਆਰਾ ਚਲਾਈਆਂ ਜਾ ਰਹੀਆਂ ਨੀਤੀਆਂ ਤੋਂ ਬਾਅਦ ਜਿਸ ਤਰ੍ਹਾਂ ਦੀ ਪਰਫੋਰਮੈਂਸ ਇਹ ਕੈਨੇਡੀਅਨ ਆਰਥਿਕਤਾ ਨੇ ਦਿੱਤੀ ਹੈ, ਇਸ ਨੂੰ ਠੀਕ ਠਾਕ
ਮੰਨਿਆ ਜਾ ਰਿਹਾ ਅਤੇ

ਮੰਨਿਆ ਜਾ ਰਿਹਾ ਕਿ ਇਕਨੋਮੀ ਫਾਈਟ ਕਰ ਰਹੀ ਹੈ। ਹੁਣ ਕੈਨੇਡਾ ਦੇ ਟੋਟਲ ਐਕਸਪੋਰਟਸ ਜਿਹੜੇ ਸੀਗੇ ਜੀ ਮੈਟਲ ਦੇ ਅਤੇ ਨੋਨ ਮੈਟੈਲਿਕ ਮਿਨਰਲ ਪ੍ਰੋਡਕਟ ਦੇ ਉਹ ਕੁਛ ਵਧੇ ਸੀਗੇ ਜੂਨ ਦੇ ਵਿੱਚ, ਉਹ ਵੀ ਥੋੜ੍ਹੇ ਜਿਹੇ ਸੁੰਗੜ ਗਏ ਨੇ। ਇਸ ਦੇ ਰਿਜ਼ਲਟ ਵਜੋਂ ਕੈਨੇਡਾ ਦੇ ਟੋਟਲ ਐਕਸਪੋਰਟਸ ਜਿਹੜੇ ਸੀ ਉਹ 76.14 ਬਿਲੀਅਨ ਹੋ ਗਏ, ਜੋ ਕਿ ਜੂਨ ਦੇ ਵਿੱਚ 77.96 ਸੀ। ਪਰ ਐਕਸਪੋਰਟਸ ਵਧਣ ਕਰਕੇ ਕੈਨੇਡਾ ਦਾ ਟ੍ਰੇਡ ਸਰਪਲਸ ਜਿਹੜਾ ਹੈ ਥੋੜ੍ਹਾ ਜਿਹਾ ਮਾਈਨਸ ਵਿੱਚ ਤਾਂ ਨਹੀਂ ਗਿਆ ਪਰ ਪਹਿਲਾਂ ਨਾਲੋਂ ਕਾਫ਼ੀ ਘੱਟ ਗਿਆ ਹੈ। ਸੋ ਐਕਸਪੋਰਟ ਯੂ ਐੱਸ ਏ ਨੂੰ ਵੀ ਘਟੇ ਨੇ, ਯੂ ਐੱਸ ਏ ਦੇ ਜੋ ਘਟਿਆ ਹੈ ਜੀ ਉਹ 6.6% ਘੱਟ ਗਿਆ। ਸੋ ਯੂ ਐੱਸ ਏ ਨੂੰ ਜ਼ਿਆਦਾ ਘਾਟਾ ਪਿਆ ਅਤੇ ਹੋਰ ਪਾਸੇ ਨੂੰ ਜਿਹੜਾ ਵਧਿਆ ਵੀ ਹੈ, ਸੋ ਇਨਕਰੀਜ਼ ਵੀ ਹੋਇਆ ਪਰ ਅਮਰੀਕਾ ਨਾਲ ਵਪਾਰ ਜਿਹੜਾ ਹੈ ਕੈਨੇਡਾ ਦਾ ਘਟਦਾ ਹੋਇਆ। ਸੋ ਇਸ ਵੇਲੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਦੇ ਹੋਰ ਡਾਵਾਡੋਲ ਹੋਣ ਦੀ ਸੰਭਾਵਨਾ ਹੈ, ਜਾਂ ਘੱਟੋ ਘੱਟ ਸਮੀਕਰਨ ਜ਼ਰੂਰ ਬਦਲਣਗੇ ਅਤੇ ਫਿਰ ਅਸਲੀ ਤਸਵੀਰ ਜਿਹੜੀ ਹੈ ਜੀ ਸਾਹਮਣੇ ਆਵੇਗੀ। ਇੱਧਰ ਕੈਨੇਡਾ ਵਾਲਿਆਂ ਨੇ ਕੁਛ ਆਪਣੇ ਮੁਲਕ ਦੇ ਵਿੱਚ ਇਨਵੈਸਟਮੈਂਟਸ ਜਿਹੜੀਆਂ ਨੇ ਉਹਨਾਂ ਨੂੰ ਕਰਨਾ ਜਾਰੀ ਰੱਖਿਆ ਅਤੇ ਵੱਡੇ ਪੱਧਰ 'ਤੇ ਜਿਹੜੀਆਂ ਇਨਵੈਸਟਮੈਂਟਸ ਨੇ ਜੀ ਉਹ ਕੈਨੇਡਾ ਦੇ ਵਿੱਚ ਹੋ ਰਹੀਆਂ ਨੇ। ਹੁਣ ਇਹ 4.7 ਬਿਲੀਅਨ ਦਾ ਜਿਹੜਾ ਵਾਇਆ ਰੇਲ ਪੈਸੇਂਜਰ ਕਾਰ ਜਿਹੜੀਆਂ ਨੇ ਜੀ ਉਹ ਬਣਾਉਣ ਲਈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕੰਟਰੈਕਟ ਜਿਹੜਾ ਹੈ ਉਹ ਜਿਹੜਾ ਹੈ ਵਾਇਆ ਰੇਲ ਵਾਸਤੇ ਜਿਹੜਾ ਹੈ ਉਹ ਐਲਸਟੋਮ ਪਲਾਂਟ ਜੋ ਥੰਡਰਵੇ ਓਨਟੇਰੀਓ ਦੇ ਵਿੱਚ ਹੈ ਉੱਥੇ ਬਣਾਉਣ ਲਈ ਜਿਹੜਾ ਉਹਨਾਂ ਨੇ ਐਲਾਨ ਕੀਤਾ ਹੈ ਅਤੇ ਉੱਥੇ ਕੰਟਰੈਕਟ ਦਿੱਤਾ ਜਾ ਰਿਹਾ। ਮਾਰਕ ਕਾਰਨੀ ਨੇ ਕਿਹਾ ਕਿ ਸਾਡੇ ਦੇਸ਼ ਦੀ ਇਹਨਾਂ ਜਿਹੜੀਆਂ ਪੁਰਾਣੀਆਂ ਪੈਸੇਂਜਰ ਰੇਲ ਕਾਰਜ਼ ਨੇ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਅਤੇ ਰਿਟਾਇਰਮੈਂਟ ਉਹਨਾਂ ਦੀ ਕਰਨੀ ਜ਼ਰੂਰੀ ਹੈ ਅਤੇ ਸਾਨੂੰ ਨਵੀਆਂ ਬਣਾਉਣ ਲਈ ਜਿਹੜਾ ਕੰਮ ਕਰਨਾ ਪਏਗਾ ਅਤੇ ਅਸੀਂ ਉਹਨਾਂ ਨੂੰ ਆਪਣੇ ਘਰ ਵਿੱਚ ਬਣਾਵਾਂਗੇ। ਅਤੇ ਇਹ ਵੀ ਕਹਿੰਦੇ 4 ਦਹਾਕਿਆਂ ਦੇ ਵਿੱਚ ਪਹਿਲੀ ਵਾਰੀ ਹੋਵੇਗਾ ਕਿ ਇਹ ਰੇਲ ਕਾਰਜ਼ ਸਾਡੇ ਮੁਲਕ ਦੇ ਵਿੱਚ ਪ੍ਰੋਡਿਊਸ ਕੀਤੀਆਂ ਜਾਣਗੀਆਂ, ਅਸੈਂਬਲ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਮੇਨਟੇਨੈਂਸ ਵੀ ਇੱਥੇ ਕੀਤੀ ਜਾਵੇਗੀ। ਅਤੇ ਯੂ ਐੱਸ ਏ ਦੇ ਵਿੱਚ ਜੋ ਬਣਦੀਆਂ ਸੀ ਉਹਨਾਂ ਨੂੰ ਹੁਣ ਇੱਥੇ ਕੈਨੇਡਾ ਦੇ ਵਿੱਚ ਹੀ ਬਣਾਇਆ ਜਾਵੇਗਾ ਅਤੇ ਸਾਡੇ ਕੋਲ ਜਿਹੜੇ ਬੈਸਟ ਵਰਕਰ ਨੇ ਉਹਨਾਂ ਤੋਂ ਕੰਮ ਲਿਆ ਜਾਵੇਗਾ। ਟਰਾਂਸਪੋਰਟ ਮਿਨਿਸਟਰ ਸਟੀਵ ਮਿਕਨਨ ਨੇ ਕਿਹਾ ਕਿ ਸਿੰਗਲ ਲਾਰਜੈਸਟ ਇਨਵੈਸਟਮੈਂਟ ਵਾਇਆ ਰੇਲ ਦੀ ਹਿਸਟਰੀ ਦੇ ਵਿੱਚ ਹੈ ਅਤੇ ਇਸ ਦੇ ਨਾਲ 700 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਬਿਲਕੁਲ ਟਰੂਲੀ ਇਹ ਕੈਨੇਡੀਅਨ ਪ੍ਰੋਜੈਕਟ ਹੋਵੇਗਾ ਅਤੇ ਪਹਿਲੀ ਨਵੀਂ ਕਾਰ ਜਿਹੜੀ ਹੈ ਇਸ ਪਲਾਂਟ ਦੇ ਵਿੱਚੋਂ 2031 ਵਿੱਚ ਅੱਜ ਤੋਂ 5 ਸਾਲ ਬਾਅਦ ਜਿਹੜੀ ਹੈ ਡਿਲੀਵਰ ਹੋਵੇਗੀ। ਜੁਲਾਈ ਦੇ ਵਿੱਚ ਸਰਕਾਰ ਨੇ ਇਹ ਕਿਹਾ ਸੀ ਕਿ 1.6 ਬਿਲੀਅਨ ਜਿਹੜਾ ਅਸੀਂ ਖਰਚਾਂਗੇ 45 ਵਾਇਆ ਰੇਲ ਦੇ ਲੋਕੋਮੋਟਿਵ ਅਤੇ ਹੋਰ ਚੀਜ਼ਾਂ ਜਿਹੜੀਆਂ ਪੁਰਾਣੀਆਂ ਹੋ ਰਹੀਆਂ ਨੇ ਉਹਨਾਂ ਨੂੰ ਠੀਕ ਕਰਨ ਲਈ, ਉਹਨਾਂ ਨੂੰ ਬਦਲੀ ਕਰਨ ਲਈ ਅਸੀਂ ਇੰਨੀ ਰਕਮ ਖਰਚਾਂਗੇ ਅਤੇ 357 ਮਿਲੀਅਨ ਨਵੇਂ ਅਸੈਂਬਲੀ ਪਲਾਂਟ ਲਈ ਅਤੇ ਮੇਨਟੇਨੈਂਸ ਫੈਸਿਲਿਟੀ ਲਈ ਖਰਚੇ ਜਾਣਗੇ। ਸੋ ਨਵੀਆਂ ਟ੍ਰੇਨਸ ਵੀ 2031 ਦੇ ਵਿੱਚ ਉਹ ਜਿਹੜੀਆਂ ਨੇ ਜੀ ਸਰਕਾਰ ਨੇ ਪਹਿਲਾਂ ਕਿਹਾ ਹੋਇਆ ਉਹ ਵੀ ਉਦੋਂ ਕੀ ਬਣ ਕੇ ਤਿਆਰ ਹੋਣਗੀਆਂ। ਸੋ ਕੈਨੇਡਾ ਦੇ ਵਿੱਚ ਕੈਨੇਡੀਅਨ ਸਰਕਾਰ ਧਿਆਨ ਦਿੰਦੀ ਹੋਈ ਅਤੇ ਇਸ ਤਰ੍ਹਾਂ ਜਿਹੜਾ ਪਲਾਂਟਸ ਵਗੈਰਾ ਜਿਹੜੇ ਨੇ ਜੀ ਉਹ ਕੈਨੇਡੀਅਨਾਂ ਦੇ ਲਈ ਜਿੱਥੇ ਕਿ ਕੈਨੇਡੀਅਨਾਂ ਨੂੰ ਜੋਬ ਮਿਲੇਗੀ ਉਹ ਲਾਏ ਜਾ ਰਹੇ ਨੇ। ਬੈਂਕ ਆਫ ਕੈਨੇਡਾ ਦੇ ਗਵਰਨਰ ਟ੍ਰਿਫ ਮਕਲਮ ਨੇ ਉਹਨਾਂ ਨੇ ਇੱਕ ਨਵਾਂ ਕੈਨੇਡੀਅਨ ਬੈਂਕ ਨੋਟ $20 ਦਾ ਜਿਹੜਾ ਹੈ ਉਹ ਅੱਜ ਲਾਂਚ ਕੀਤਾ ਹੈ ਅਤੇ ਇਸ ਵਿੱਚ ਲੇਟ ਕੁਈਨ ਐਲਿਜ਼ਬੈਥ ਸੈਕਿੰਡ ਦੋਇਮ ਦਾ ਜਿਹੜਾ ਫੋਟੋ ਹੈ ਉਸਨੂੰ ਰਿਪਲੇਸ ਕਰਕੇ ਉਹਦੀ ਜਗ੍ਹਾ 'ਤੇ ਕਿੰਗ ਚਾਰਲਸ ਦੀ ਫੋਟੋ ਵਰਟੀਕਲ ਅੰਦਾਜ਼ ਦੇ ਵਿੱਚ ਲਾਈ ਗਈ ਹੈ, ਭਾਵ ਖੜ੍ਹੇ ਰੁੱਖ ਨੂੰ ਲਾਈ ਗਈ ਹੈ। ਨੋਟ ਨੂੰ ਤੁਸੀਂ ਲੰਬੇ ਦਾ ਪਕੜੋਗੇ ਅਤੇ ਸਾਹਮਣੇ ਸਿੱਧੀ ਫੋਟੋ ਜਿਹੜੀ ਹੈ ਕਿੰਗ ਚਾਰਲਸ ਦੀ ਤੁਹਾਨੂੰ ਨਜ਼ਰ ਆਏਗੀ। ਇੱਕ ਨਿਊਜ਼ ਕਾਨਫਰੰਸ ਕਰਕੇ ਇਸ ਨੂੰ ਅਨਵੀਲ ਕੀਤਾ ਗਿਆ, ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ ਅਤੇ ਇਸ ਨੂੰ ਹਿਸਟੋਰਿਕ ਕਿਹਾ ਗਿਆ। ਅਤੇ ਇਹ ਵੀ ਹੈ ਕਿ ਕੈਨੇਡੀਅਨ ਬੈਂਕ ਦੇ ਨੋਟ ਦੇ ਉੱਪਰ ਕਹਿੰਦੇ ਇੱਕ ਨਵੇਂ ਮਨਾਰਕ ਦੀ ਫੋਟੋ ਜਿਹੜੀ 70 ਸਾਲ ਤੋਂ ਨਹੀਂ ਲੱਗੀ ਅਤੇ ਕੁਈਨ ਐਲਿਜ਼ਬੈਥ ਸੈਕਿੰਡ ਜਿਹੜੇ ਸੀ ਬੈਂਕ ਦੇ ਨੈਗਰਲ $20 ਦੇ ਨੋਟ 'ਤੇ ਉਹਨਾਂ ਦੀ ਫੋਟੋ ਲੱਗੀ ਸੀ 1935 ਦੇ ਵਿੱਚ ਜਦੋਂ ਸਿਰਫ ਅਜੇ ਯੰਗ ਪ੍ਰਿੰਸੈਸ ਸੀ। ਮਕਲਮ ਨੇ ਇਹ ਉੱਥੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਉਹਨਾਂ ਦੀ ਫੋਟੋ ਚੱਲਦੀ ਰਹੀ ਅਤੇ 2 ਸਾਲ ਬਾਅਦ 1937 ਦੇ ਵਿੱਚ ਬੈਂਕ ਦੇ ਬਾਈਲਿੰਗੁਅਲ ਸੀਰੀਜ਼ ਦੇ ਵਿੱਚ ਕਿੰਗ ਜਾਰਜ ਦੀ ਬਹੁਤੇ ਬਿਲਸ 'ਤੇ ਫੋਟੋ ਲੱਗੀ। 1954 ਦੇ ਵਿੱਚ ਲੈਂਡਸਕੇਪ ਸੀਰੀਜ਼ ਦੇ ਵਿੱਚ ਨੋਟ ਜਿਹੜਾ ਸੀ ਉਸ ਵਿੱਚ ਕੁਈਨ ਐਲਿਜ਼ਬੈਥ ਦੋਇਮ ਦੀ ਫੋਟੋ ਜਿਹੜੀ ਹੁਣ ਤੱਕ ਲੱਗੀ ਹੈ। ਸੋ ਨਵਾਂ ਬਿੱਲ ਹਿਸਟੋਰਿਕ ਵੀ ਹੈ ਕਿਉਂਕਿ ਇਸ ਵਿੱਚ ਨਵੀਂ ਸਿਕਿਉਰਿਟੀ ਟੈਕਨੋਲੋਜੀ ਹੈ ਜੋ ਕਿ ਕੈਨੇਡੀਅਨ ਬੈਂਕ ਨੋਟ 'ਤੇ ਪਹਿਲਾਂ ਕਦੇ ਨਹੀਂ ਵਰਤੀ ਗਈ। ਅਤੇ ਇਹ ਵੀ ਕਿਹਾ ਗਿਆ ਕਿ ਇਹ ਨੋਟ ਜਿਹੜਾ ਹੈ ਵਿਜੂਅਲੀ ਸਟਨਿੰਗ ਅਤੇ ਸਿਕਿਉਰ ਵੀ ਹੈ ਅਤੇ

0: ਦੇਖਣ ਨੂੰ ਵੀ ਸੋਹਣਾ ਸਟਨਿੰਗ ਅਤੇ ਸ਼ਾਨਦਾਰ ਅਤੇ ਜ਼ਿਆਦਾ ਸਿਕਿਓਰ ਸੇਫ ਸੁਰੱਖਿਅਤ ਵੀ ਹੈ। ਨਵਾਂ ਨੋਟ ਪੋਲੀਮਰ ਦਾ ਬਣਿਆ ਹੋਇਆ ਅਤੇ ਗ੍ਰੀਨ ਅਤੇ ਵਰਟੀਕਲ ਓਰੀਐਂਟੇਸ਼ਨ ਦੋਨਾਂ ਦੇ ਵਿੱਚ ਹੈ। ਇਹਦੇ ਨਾਲ ਕਿੰਗ ਚਾਰਲਸ ਦੀ ਫੋਟੋ ਦੇ ਨਾਲ ਦੂਸਰੇ ਪਾਸੇ ਦ ਕਨੇਡੀਅਨ ਨੈਸ਼ਨਲ ਵਿਮੀ ਮੈਮੋਰੀਅਲ ਜਿਹੜਾ ਹੈ ਉਹ ਫੋਟੋ ਉਸੇ ਤਰ੍ਹਾਂ ਲਾਈ ਗਈ ਹੈ ਅਤੇ ਪ੍ਰਿੰਸ ਕਿੰਗ ਚਾਰਲਸ ਨੂੰ ਜਿਹੜਾ ਹੈ ਫਰੰਟ ਅਤੇ ਸੈਂਟਰ ਵਿੱਚ ਲਾਇਆ ਗਿਆ। ਨਵਾਂ ਨੋਟ ਸਰਕੂਲੇਸ਼ਨ ਦੇ ਵਿੱਚ ਫਰਵਰੀ ਤੋਂ ਆਉਣਾ ਸ਼ੁਰੂ ਹੋਵੇਗਾ ਅਤੇ ਡਿਜ਼ਾਇਨ ਦੇ ਬਾਰੇ ਇਹ ਜਿਹੜਾ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਪੋਰਟਰੇਟ ਜਿਹੜਾ ਹੈ ਚਾਰਲਸ ਦਾ ਉਸ ਵਿੱਚ ਫਲੋਰਲ ਅਤੇ ਲੀਫ ਵਗੈਰਾ ਪੱਤੇ ਵਗੈਰਾ ਹੋਰ ਲਾਏ ਗਏ ਨੇ ਅਤੇ ਕਿੰਗ ਦੇ ਜਿਹੜੇ ਲਾਈਫ ਟਾਈਮ ਡੈਡੀਕੇਸ਼ਨ ਇਨਵਾਇਰਮੈਂਟ ਨੂੰ ਹੈ ਉਸ ਨੂੰ ਰਿਪ੍ਰਜੈਂਟ ਕਰਦੇ ਨੇ ਅਤੇ ਫਰੰਟ 'ਤੇ ਹੀ ਇਸ 'ਤੇ ਪ੍ਰੋਵਿੰਸ਼ੀਅਲ ਟੈਰੀਟੋਰੀਅਲ ਫਲੋਰਲ ਐਂਬਲਮ ਹੈਗੇ ਨੇ 13 ਪ੍ਰੋਵਿੰਸ ਅਤੇ ਟੈਰੀਟਰੀਜ਼ ਦੇ ਨੇ। ਸਰਕੂਲਰ ਵਿੰਡੋ ਹੈ ਅਤੇ ਇਹ ਸਾਰੀਆਂ ਚੀਜ਼ਾਂ ਕਹਿੰਦੇ ਲਾ ਕੇ ਅਤੇ $20 ਜਿਹੜਾ ਹੈ ਇਹ ਨੋਟ ਰਿਫਲੈਕਟ ਕਰਦਾ ਹੈ ਕਿ ਅਸੀਂ ਕੈਨੇਡੀਅਨ ਹਾਂ ਅਤੇ ਅਸੀਂ ਕਾਮਨਵੈਲਥ ਰੂਟਸ ਨੂੰ ਅਸੀਂ ਰਿਪ੍ਰਜੈਂਟ ਕਰਦੇ ਅਤੇ ਇੰਟਰਨੈਸ਼ਨਲ ਅਲਾਈਜ਼ ਦੇ ਨਾਲ ਸਾਡੇ ਸੋਹਣੇ ਸੰਬੰਧ ਨੇ। ਸੋ $20 ਦਾ ਜਿਹੜਾ ਨਵਾਂ ਨੋਟ ਹੈ ਉਹ ਲਾਂਚ ਕੀਤਾ ਗਿਆ, ਫਰਵਰੀ ਤੋਂ ਸਰਕੂਲੇਸ਼ਨ ਵਿੱਚ ਆਉਣਾ ਸ਼ੁਰੂ ਹੋਵੇਗਾ। ਇੱਕ ਸਰਵੇਖਣ ਦੀ ਰਿਪੋਰਟ ਆਪ ਜੀ ਨਾਲ ਲਈਅਨ ਸਟ੍ਰੈਟਜੀ ਦੁਆਰਾ ਜੋ ਕੀਤਾ ਗਿਆ ਉਹ ਸਾਂਝੀ ਕਰ ਲੈਂਦੇ ਹਾਂ। ਇਸ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਕਿ ਸੇਫਟੀ ਸਕੋਰ ਜਿਹੜਾ ਹੈ 15 ਕੈਨੇਡੀਅਨ ਸ਼ਹਿਰਾਂ ਦਾ ਉਹ ਕਿਵੇਂ ਹੈ, ਜਿਸ ਦੇ ਵਿੱਚ ਵੈਰੀ ਸੇਫ, ਸਮਵਟ ਸੇਫ, ਸਮਵਟ ਅਨਸੇਫ ਜਾਂ ਵੈਰੀ ਅਨਸੇਫ ਜਿਹੜਾ ਕੈਟੇਗਰੀਜ਼ ਉਹਨਾਂ ਨੂੰ ਦਿੱਤੀਆਂ ਗਈਆਂ ਅਤੇ ਜਿੱਥੇ ਕਿ ਇੱਕ ਕੈਟੇਗਰੀ ਇਹ ਵੀ ਦਿੱਤੀ ਗਈ ਕਿ ਨਹੀਂ ਸਾਨੂੰ ਜਿਹੜਾ ਹੈ ਉਹ ਪਤਾ ਨਹੀਂ ਇਹਦੇ ਬਾਰੇ। ਅਤੇ ਸਿਟੀ ਜਿਹੜੇ ਰੈਂਕ ਸੀ ਜਿਸ ਤਰ੍ਹਾਂ ਉਹਨਾਂ ਨੂੰ ਪੁੱਛੇ ਗਏ ਕਿ ਫਲਾਨੇ ਸ਼ਹਿਰ ਬਾਰੇ ਤੁਸੀਂ ਕੀ ਸੋਚਦੇ ਹੋ, ਅਤੇ ਪਹਿਲਾਂ ਵੀ ਇੱਕ ਸਟੱਡੀ ਹੋਈ ਸੀ ਅਤੇ ਲਈਅਨ ਸਟ੍ਰੈਟਜੀ ਦੀ ਅਤੇ ਉਹ ਵੀ ਪਹਿਲਾਂ ਲੋਕਾਂ ਦੇ ਸਾਹਮਣੇ ਹੈ ਅਤੇ ਇਸ ਵਾਰੀ ਰੈਪੂਟੇਸ਼ਨ ਜਿਹੜਾ ਹੈ ਵਿਨੀਪੈਗ ਦਾ ਉਹ ਬਦਲਿਆ ਨਹੀਂ ਹੈ ਅਤੇ ਵਿਨੀਪੈਗ ਨੂੰ ਕੈਨੇਡਾ ਦਾ ਲੀਸਟ ਸੇਫ ਸਿਟੀ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। 1500 ਲੋਕਾਂ ਨੇ ਇਸ ਪੋਲ ਦੇ ਵਿੱਚ ਹਿੱਸਾ ਲਿਆ ਅਤੇ ਇਹਨਾਂ ਨੇ ਵਿਨੀਪੈਗ ਨੂੰ ਸਮਵਟ ਜਾਂ ਵੈਰੀ ਅਨਸੇਫ ਸਿਟੀ ਜਿਹੜਾ ਮੰਨਿਆ ਗਿਆ ਅਤੇ ਜਿਹੜੇ 38% ਸੀ ਉਹ ਇਹਨੂੰ ਕੁਛ ਅਨਸੇਫ ਮੰਨਦੇ ਨੇ ਅਤੇ 21% ਜਿਹੜੇ ਨੇ ਉਹ ਬਹੁਤ ਅਨਸੇਫ ਮੰਨਦੇ ਨੇ। ਸੋ ਵਿਨੀਪੈਗ ਵਾਲੇ ਜਿਹੜੇ ਰੈਂਕਿੰਗ ਦੇ ਵਿੱਚ ਹੈ ਉਹ ਪਹਿਲਾਂ ਹੀ ਕਹਿੰਦੇ ਉਹ ਇਸ ਤਰ੍ਹਾਂ ਦੀ ਸੀ ਅਤੇ ਹੁਣ ਰੈਂਕਿੰਗ ਥੋੜ੍ਹੀ ਜਿਹੀ ਹੋਰ ਵਿਗੜਦੀ ਜਾਪਦੀ ਹੈ। ਅਤੇ ਟੋਰੋਂਟੋ, ਸਸਕਾਟੂਨ, ਐਡਮਿੰਟਨ ਅਤੇ ਵੈਨਕੂਵਰ ਇਹ ਵੀ 5 ਉਹ ਸ਼ਹਿਰਾਂ ਦੇ ਵਿੱਚ ਆਏ ਜਿੱਥੇ ਕਿ ਜਿਨ੍ਹਾਂ ਨੂੰ ਲੀਸਟ ਸੇਫ ਦੇ ਵਿੱਚ ਗਿਣਿਆ ਜਾ ਸਕਦਾ। ਸੋ ਸੇਫਟੀ ਦਾ ਏਰੀਆ ਹੈ, ਕਈ ਫੈਕਟਰ ਨੇ ਇਹਦੇ ਵਿੱਚ, ਨਿਊਜ਼, ਪਰਸਨਲ ਐਕਸਪੀਰੀਅੰਸ, ਸਟੋਰੀਜ਼ ਜਿਹੜੀਆਂ ਅਸੀਂ ਆਸੇ ਪਾਸੇ ਦੀਆਂ ਆਪਣੇ ਸੱਜਣਾ ਮਿੱਤਰਾਂ ਤੋਂ, ਰਿਸ਼ਤੇਦਾਰਾਂ ਤੋਂ ਜਾਂ ਹੋਰ ਤਰੀਕੇ ਨਾਲ ਲੈਂਦੇ ਹਾਂ। ਸੋ ਇਹਨਾਂ ਵਿੱਚੋਂ ਬਹੁਤਿਆਂ ਨੇ ਵੈਸੇ ਇਹ ਕਿਹਾ ਕਿ ਨਿਊਜ਼ ਕਵਰੇਜ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ ਅਨਸੇਫ ਹੈ। ਸੋ ਕਿਊਬੈਕ ਸਿਟੀ ਜਿਹੜਾ ਹੈ ਸੈਕਿੰਡ ਸੇਫੈਸਟ ਸਿਟੀ ਕੈਨੇਡਾ ਦੇ ਵਿੱਚ ਮੰਨਿਆ ਗਿਆ ਅਤੇ ਓਟਵਾ ਜਿਹੜਾ ਹੈ ਉਹ ਬਹੁਤ ਸੇਫ ਮੰਨਿਆ ਗਿਆ, ਜਿਹੜੇ ਕਿ ਲੋਕ ਇਸ ਨੂੰ ਵੈਰੀ ਜਾਂ ਸਮਵਟ ਸੇਫ ਮੰਨਦੇ ਨੇ। 74% ਲੋਕ ਕੈਨੇਡਾ ਦੇ ਜਿਹੜੇ ਨੇ ਮੰਨਦੇ ਨੇ ਕਿ ਓਟਵਾ ਕਾਫੀ ਜ਼ਿਆਦਾ ਸੁਰੱਖਿਅਤ ਸ਼ਹਿਰ ਹੈ। ਸੋ ਇਸ ਵਿੱਚ ਕੁਛ ਹੋਰ ਜਿਹੜੇ ਨੇ ਕਿ ਕੁਛ ਲੋਕਾਂ ਨੇ, ਕੁਛ ਖਾਸ ਹਿੱਸੇਦਾਰਾਂ ਨੇ ਸ਼ਾਰਲਟ ਟਾਊਨ ਨੂੰ ਬਹੁਤ ਸੇਫ ਸਿਟੀ ਮੰਨਿਆ, ਵਿਕਟੋਰੀਆ ਨੂੰ ਵੀ ਮੰਨਿਆ ਗਿਆ, ਮੌਂਕਟਨ ਨਿਊ ਬ੍ਰਾਂਸਵਿਕ ਨੂੰ ਵੀ ਮੰਨਿਆ ਗਿਆ। ਸੋ ਮੈਰੀਟਾਈਮ ਸਿਟੀ ਨੂੰ ਵੀ, ਜਿਹੜਾ ਹੈਲੀਫੈਕਸ ਅਤੇ ਸੇਂਟ ਜੌਨਸ ਨੂੰ ਵੀ ਠੀਕ ਠਾਕ ਮੰਨਿਆ ਗਿਆ, ਲੇਕਿਨ ਜ਼ਿਆਦਾ ਕਰਕੇ ਜਿਹੜਾ ਹੈ ਧਿਆਨ ਉਹ ਅਨਸੇਫ ਸਿਟੀਜ਼ 'ਤੇ ਹੀ ਇਸ ਰਿਪੋਰਟ ਦੇ ਵਿੱਚ ਆਇਆ ਹੈ ਜੀ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ

0: ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
0: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
0: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ

0: ਐਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871201208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
1: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ।
4: ਰੇਡੀਓ ਸਰ ਸੰਗਮ ਤੇ ਇੱਕ ਵਾਰ ਫੇਰ ਸਵਾਗਤ 94.7 FM ਤੇ ਜੀ ਪ੍ਰੋਗਰਾਮ ਵਿੱਚ। ਆਓ ਜਰਾ ਹੁਣ ਬਾਕੀ ਖਬਰਾਂ ਤੇ ਝਾਤ ਮਾਰਦੇ ਹਾਂ। ਟੋਰੋਂਟੋ ਖੇਤਰ ਦੇ ਵਿੱਚ ਵੱਡਾ ਸਟੋਰਮ ਆਇਆ ਤੇ ਇਸ ਸਟੋਰਮ ਨੇ ਨੁਕਸਾਨ ਵੀ ਕਾਫੀ ਕੀਤੇ ਤੇ ਇਸ ਨੂੰ ਹਿਸਟੋਰਿਕ ਸਟੋਰਮ ਵੀ ਜਿਹੜਾ ਹੈ ਉਹ ਦੱਸਿਆ ਗਿਆ ਤੇ ਇਸ ਦੇ ਨਾਲ ਤੇਜ਼ ਹਵਾਵਾਂ, ਭਾਰੀ ਬਾਰਿਸ਼ ਤੇ 100-ਈਅਰ ਸਟੋਰਮ ਇਸ ਨੂੰ ਕਿਹਾ ਗਿਆ ਕਈਆਂ ਵੱਲੋਂ। ਟੋਰੋਂਟੋ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਇਸ ਸਟੋਰਮ ਦੇ ਗੁਜ਼ਰ ਜਾਣ ਤੋਂ ਬਾਅਦ ਸਫਾਈ ਅਤੇ ਕਲੀਨ ਅਪ ਦਾ ਅਤੇ ਜੋ ਰੈਸਟੋਰੇਸ਼ਨ ਦਾ ਕੰਮ ਹੈ ਉਹ ਚੱਲ ਰਿਹਾ ਅਤੇ ਚੀਜ਼ਾਂ ਆਮ ਵਾਂਗ ਪਰਤ ਰਹੀਆਂ ਨੇ ਅਤੇ ਬੁੱਧਵਾਰ ਦੀ ਸ਼ਾਮ ਨੂੰ ਇਹ ਜੋ ਵੱਡਾ ਥੰਡਰ ਸਟੋਰਮ ਆਇਆ ਟੋਰੋਂਟੋ ਦੇ ਵਿੱਚ, ਇਸ ਵਿੱਚ ਗੜੇਮਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਜਿਹੜੀਆਂ ਸੀ ਉਹ ਦੇਖੀਆਂ ਗਈਆਂ। ਆਪਣੇ ਪੂਰੇ ਜ਼ੋਰ ਦੇ ਵਿੱਚ ਸਿਟੀ ਨੇ ਇਹ ਇਨਫੋਰਮੇਸ਼ਨ ਦਿੱਤੀ ਕਿ ਹਨੇਰਾ ਪਸਰਿਆ ਸੀ ਅਤੇ 10,000 ਤੋਂ ਵੱਧ ਲੋਕ ਜਿਹੜੇ ਸੀ ਬਿਨਾਂ ਬਿਜਲੀ ਤੋਂ ਸੀ ਅਤੇ ਕੁਛ ਰਿਵਰ ਜਿਹੜੀਆਂ ਸੀ ਬਿਲਕੁਲ ਓਵਰਫਲੋ ਕਰ ਰਹੀਆਂ ਸੀ, ਇੰਨੀ ਜ਼ਿਆਦਾ ਬਾਰਿਸ਼ ਹੋਈ ਅਤੇ ਕਈ ਘਰਾਂ ਦੇ ਵਿੱਚ ਪਾਣੀ ਭਰ ਗਿਆ। ਮੋਟੇ ਮੋਟੇ ਗੜੇਮਾਰੀ ਵੀ ਹੋਈ, ਦਰਖਤ, ਪਾਵਰ ਲਾਈਨਸ ਅਤੇ ਸਬਵੇ ਅਤੇ ਟੋਰੋਂਟੋ ਆਈਲੈਂਡ ਦੇ ਉੱਪਰ ਫੈਰੀ ਸਰਵਿਸਿਜ਼ ਵੀ ਜਿਹੜੀਆਂ ਪ੍ਰਭਾਵਿਤ ਹੋਈਆਂ। ਐਵਰੇਜ ਰੇਨਫਾਲ ਜਿਹੜੀ ਅਗਸਤ ਦੇ ਵਿੱਚ 78 ਮਿਲੀਮੀਟਰ ਹੁੰਦੀ ਹੈ, ਜਦਕਿ ਸਿਰਫ ਇੱਕੋ ਰਾਤ ਪੂਰੇ ਮਹੀਨੇ ਦੇ ਵਿੱਚ 78 ਮਿਲੀਮੀਟਰ ਜਿਹੜੀ ਹੈ ਅਗਸਤ ਦੇ ਵਿੱਚ ਜਿਹੜੀ ਹੈ ਉਹ ਹੁੰਦੀ ਹੈ ਅਤੇ ਇਹ ਭਾਵੇਂ ਸਤੰਬਰ ਸੀ ਪਰ ਕੁਛ ਘੰਟਿਆਂ ਦੇ ਵਿੱਚ 150 ਮਿਲੀਮੀਟਰ ਤੋਂ ਵੱਧ ਜਿਹੜੀ ਹੈ ਉਹ ਬਾਰਿਸ਼ ਸ਼ਹਿਰ ਦੇ ਵਿੱਚ ਰਿਕਾਰਡ ਕੀਤੀ ਗਈ ਅਤੇ ਅੱਜ ਸਵੇਰੇ ਧੁੱਪ ਨਿਕਲ ਆਈ ਅਤੇ ਸ਼ਹਿਰ ਦੇ ਵਿੱਚ ਸਾਰਾ ਕੁਛ ਜਿਹੜਾ ਹੈ ਉਹ ਦੁਬਾਰਾ ਨੋਰਮਲ ਵਾਂਗ ਪਰਤਣਾ ਸ਼ੁਰੂ ਹੋਇਆ ਅਤੇ ਇਹ ਵੀ ਦੱਸਿਆ ਗਿਆ ਸਿਟੀ ਵੱਲੋਂ ਕਿ ਦੁਪਹਿਰ ਤੱਕ ਜਿੰਨੇ ਘਰਾਂ ਦੀ ਬੱਤੀ ਗੁੱਲ ਹੋਈ ਸੀ ਉਹਨਾਂ ਵਿੱਚੋਂ 90% ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ। ਔਰ ਕਿੰਨਾ ਕੁ ਬੈਡ ਸੀ ਇਹ ਸਟੋਰਮ, ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਟੋਰੋਂਟੋ ਦਾ ਰੋਜਰ ਸਟੇਡੀਅਮ ਜੋ ਬਹੁਤ ਮਸ਼ਹੂਰ ਹੈ ਉਸ ਦੀ ਰੂਫ ਨੂੰ ਅਤੇ ਹੋਰ ਕਈ ਚੀਜ਼ਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਹੈ ਅਤੇ ਇਸ ਵਿੱਚ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹਦੀ ਜਿਹੜੀ ਸਟੋਰਮ ਦੇ ਵਿੱਚ ਇਸਦੀ ਰੂਫ ਨੂੰ ਨੁਕਸਾਨ ਹੋਇਆ ਅਤੇ ਇਸ ਦਾ ਨੁਕਸਾਨ ਦਾ ਜਾਇਜ਼ਾ ਅਸੀਂ ਬਾਅਦ ਵਿੱਚ ਲਵਾਂਗੇ ਅਤੇ ਕੁਛ ਹੋਰ ਲਾਗੇ ਅਸਥਾਈ ਸਟਰਕਚਰ ਉਹ ਵੀ ਹਵਾ ਦੇ ਵਿੱਚ ਉੱਡ ਪੁੱਟ ਗਈਆਂ। ਸੋ ਹੈਵੀ ਰੇਨ ਅਤੇ ਗੋਲਫ ਬਾਲ ਸਾਈਜ਼ ਗੜੇਮਾਰੀ ਜਿਹੜੀ ਹੋਈ ਅਤੇ 110 ਕਿਲੋਮੀਟਰ ਦੀ ਤੋਂ ਵੱਧ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਜੋ ਮੈਂ ਪਹਿਲਾਂ 10,000 ਦੱਸ ਰਿਹਾ ਸੀ ਉਹ ਅਸਲ ਵਿੱਚ ਗਿਣਤੀ ਜਿਹੜੀ ਹੈ ਬਿਨਾਂ ਬਿਜਲੀ ਤੋਂ ਕਸਟਮਰਸ ਦੀ ਜਿਹੜੀ ਸੀ ਉਹ 65,000 ਹੈ ਕਿ 65,000 ਲੋਕ ਬਿਨਾਂ ਬਿਜਲੀ ਤੋਂ ਉਹਨਾਂ ਨੂੰ ਰਾਤ ਬਿਤਾਉਣੀ ਪਈ ਹੈ। ਕਈ ਜਗ੍ਹਾ 'ਤੇ ਬਹਾਲ ਕੀਤੇ ਗਏ ਪਰ ਬਹੁਤ ਜਗ੍ਹਾ 'ਤੇ ਬਹਾਲ ਨਹੀਂ ਹੋ ਸਕਿਆ। ਸੋ ਇਹ ਸਟੋਰਮ ਜਿਹੜਾ ਆਇਆ ਹੈ ਉਸਨੇ ਪੂਰਾ ਹਿਲਾ ਦਿੱਤਾ ਹੈ ਅਤੇ ਇਸ ਨੂੰ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਜ਼ਬਰਦਸਤ ਕਲੀਨਅਪ ਹੈ ਅਤੇ ਟੋਰੋਂਟੋ ਫਾਇਰ ਸਰਵਿਸਿਜ਼ ਨੂੰ ਵੀ 1500 ਦੇ ਲਾਗੇ 24 ਘੰਟਿਆਂ ਦੇ ਵਿੱਚ ਕਾਲਜ ਆਈਆਂ। ਟੋਰੋਂਟੋ ਹਾਈਡਰੋ ਨੇ ਵੀ ਕਿਹਾ ਕਿ ਅਜੇ ਵੀ ਬਹੁਤ ਸਾਰੇ ਲੋਕ ਬਿਨਾਂ ਪਾਣੀ ਤੋਂ ਵੀ ਹੈਗੇ ਨੇ ਅਤੇ ਬਿਜਲੀ ਵੀ ਜਿਹੜੀ ਹੈ ਉੱਥੇ ਪ੍ਰੋਬਲਮ ਆਈ ਹੋਈ ਹੈ। ਸੋ ਅਸੀਂ ਕੁਛ

ਖਬਰਾਂ ਹੋਰ ਲੋਕਲ ਆਪਜੀ ਨਾਲ ਸ਼ੇਅਰ ਕਰਦੇ ਹਾਂ ਅਤੇ ਕੁਛ ਆਸੇ ਪਾਸੇ ਦੀਆਂ ਵੀ ਹੈਗੀਆਂ ਨੇ। ਇਹਨਾਂ ਵਿੱਚ ਅਲਬਰਟਾ ਸਰਕਾਰ ਨੇ ਸੋਲਰ ਪੈਨਲ ਰੀਸਾਈਕਲਿੰਗ ਫੀਸ ਲਾਗੂ ਕਰਨ ਦਾ ਐਲਾਨ ਕੀਤਾ ਹੈ 1 ਅਕਤੂਬਰ ਤੋਂ, ਜਿਸ 'ਤੇ $15 ਦੀ ਫੀਸ ਲਾਗੂ ਹੋਵੇਗੀ। ਪ੍ਰੋਵਿੰਸ਼ੀਅਲ ਸਰਕਾਰ ਨੇ ਜ਼ਿਆਦਾ ਡਿਟੇਲ ਜਿਹੜੀਆਂ ਨੇ ਅਲਬਰਟਾ ਦੇ ਨਵੇਂ ਸੋਲਰ ਪੈਨਲ ਰੀਸਾਈਕਲਿੰਗ ਪ੍ਰੋਗਰਾਮ 'ਤੇ ਜਿਹੜੀਆਂ ਨੇ ਸ਼ੇਅਰ ਕੀਤੀਆਂ ਨੇ। ਸੋਲਰ ਪੈਨਲਸ ਜਿਹੜੇ ਨੇ ਉਹਨਾਂ ਨੂੰ ਅਲਬਰਟਾ ਦੇ ਲੈਂਡ ਫਿਲ ਵਿੱਚ ਸੁੱਟਣ ਤੋਂ 1 ਅਕਤੂਬਰ ਤੋਂ ਉਹਨਾਂ ਨੂੰ ਬੈਨ ਕਰ ਦਿੱਤਾ ਜਾਵੇਗਾ ਅਤੇ ਰੀਸਾਈਕਲ ਕਰਨ ਦੀ ਫੀਸ $15 ਇੱਕ ਪੈਨਲ ਦੀ ਹੋਵੇਗੀ। ਇਹ ਜਿਹੜੀ ਫੀਸ ਹੈ ਨਵੇਂ ਪੈਨਲਸ ਜੋ ਕਿ 1 ਅਕਤੂਬਰ ਤੋਂ ਬਾਅਦ ਜਿਹੜੇ ਸਪਲਾਈ ਹੋਣਗੇ ਉਹਨਾਂ 'ਤੇ ਲੱਗੇਗੀ ਅਤੇ ਕੋਈ ਰੈਟ੍ਰੋਐਕਟਿਵ ਫੀਸ ਜਿਹੜੀ ਜਿਹੜੇ ਆਲਰੇਡੀ ਲੱਗੇ ਹੋਏ ਨੇ ਇੰਸਟਾਲਡ ਨੇ ਉਹਨਾਂ 'ਤੇ ਨਹੀਂ ਹੋਵੇਗੀ। ਸੋ ਪ੍ਰੋਵਿੰਸ ਨੇ ਵੀਰਵਾਰ ਨੂੰ ਇਹ ਦੱਸਿਆ ਕਿ ਇਹ ਫੀਸ ਇਸ ਕਰਕੇ ਲਾਈ ਜਾ ਰਹੀ ਹੈ ਕਿਉਂਕਿ ਇਸ ਨੂੰ ਕਲੈਕਸ਼ਨ ਦੁਆਰਾ ਕੀਤੀ ਜਾਵੇਗੀ। ਟਰਾਂਸਪੋਰਟੇਸ਼ਨ, ਰੀਸਾਈਕਲਿੰਗ ਅਤੇ ਨਵੇਂ ਸਪਲਾਈਡ ਜਿਹੜੇ ਪੈਨਲਸ ਹੋਣਗੇ ਉਹਨਾਂ ਲਈ ਇਹ ਸਾਰਾ ਕੁਝ ਜੋ ਖਰਚਾ ਹੋਵੇਗਾ ਉਹਨੂੰ ਕਵਰ ਕਰਨ ਲਈ ਕੀਤਾ ਗਿਆ। ਜੇ ਆਮ ਰੈਜੀਡੈਂਸ਼ੀਅਲ ਇੰਸਟਾਲ ਕੋਈ ਕਰਦਾ ਹੈ 20 ਪੈਨਲ ਦਾ ਤਾਂ ਉਸ ਨੂੰ ਇਹ ਰੀਸਾਈਕਲ ਕਰਨ ਦੀ ਟੋਟਲ $244 ਫੀ ਹੋਵੇਗੀ ਅਤੇ ਓਵਰ ਇੰਸਟਾਲੇਸ਼ਨ ਕੋਸਟ ਦਾ ਇਹ ਥੋੜ੍ਹਾ ਹੀ ਹੋਵੇਗੀ, 1.5% ਹੋਵੇਗੀ। ਅਤੇ ਸੋਲਰ ਪੈਨਲ ਰੀਸਾਈਕਲਿੰਗ ਪ੍ਰੋਗਰਾਮ ਦੇ ਵਿੱਚ ਅਲਬਰਟਾ ਜਿਹੜਾ ਹੈ ਪਹਿਲਾ ਸੂਬਾ ਹੋਵੇਗਾ ਜੋ ਕਿ ਹਿੱਸਾ ਲੈ ਰਿਹਾ ਜੀ। ਇੱਕ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸੀ ਟੂ ਸਕਾਈ ਰੀਜਨ ਦੇ ਵਿੱਚ ਇੱਕ ਹਾਈਕਰ ਜੋ ਕਿ ਐਤਵਾਰ ਤੋਂ ਗੁੰਮ ਹੈ, ਹਾਈਕਿੰਗ ਕਰਦਾ ਗਿਆ ਹੋਇਆ ਵਿਅਕਤੀ, ਸਟੈਨਿਸਲੈਵ ਵੋਲੋ ਇਸਦਾ ਨਾਮ ਹੈ ਅਤੇ ਸੀ ਟੂ ਸਕਾਈ ਗੰਡੋਲਾ ਦੇ ਸਕੁਮਿਸ਼ ਦੇ ਵਿੱਚ ਐਤਵਾਰ ਸਵੇਰੇ ਗਿਆ ਸੀ ਅਤੇ ਉਹ ਮਾਊਂਟੇਨ 'ਤੇ ਹਾਈਕਿੰਗ ਕਰਨ ਲਈ ਜਾ ਰਿਹਾ ਸੀ ਪਰ ਉਹ ਉੱਥੋਂ ਉਸ ਤੋਂ ਬਾਅਦ ਉਸਦਾ ਕੋਈ ਅਤਾ ਪਤਾ ਨਹੀਂ ਹੈ। ਲੇਕਿਨ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਹ ਪੋਸਟ ਕੀਤਾ ਗਿਆ ਉਸ ਵਿਅਕਤੀ ਦੀ ਸਿਸਟਰ ਵੱਲੋਂ ਕਿ ਉਸਨੇ ਪੁਲਿਸ ਨੂੰ 911 'ਤੇ ਕਾਲ ਕੀਤੀ ਹੈ ਅਤੇ ਉਸਦਾ ਫੋਨ ਚੱਲਿਆ ਸੀ ਕੁਝ ਸਮੇਂ ਲਈ। ਸੋ ਇਸ ਵੇਲੇ ਜੋ ਸਰਚ ਟੀਮ ਹੈ ਵੱਡੇ ਪੱਧਰ 'ਤੇ ਉਸਨੂੰ ਲੱਭਣ ਲਈ ਲੱਗੀ ਹੋਈ ਹੈ ਅਤੇ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਸਰਚ ਜਿਹੜੀ ਹੈ ਜੀ ਇਹ ਇਸ ਵੇਲੇ ਸਰਚ ਫੈਲੀ ਹੋਈ ਹੈ। 43 ਸਾਲਾਂ ਦਾ ਇਹ ਵਿਅਕਤੀ ਹੈ ਅਤੇ 5 ਫੁੱਟ 11 ਇੰਚ ਉਸਦੀ ਹਾਈਟ ਹੈ। ਉਸਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਨੇ। 2 ਦਿਨ ਦੀ ਚੁੱਪਚਾਪ ਤੋਂ ਬਾਅਦ ਉਸਨੇ ਇੱਕ ਬਰੀਫ ਜੀ 911 ਕਾਲ ਵੀ, ਜਿਸ ਨਾਲ ਉਸਦੇ ਜੀਵਿਤ ਮਿਲਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਵੱਧ ਗਈਆਂ। ਚੋਰੀ ਦੀ ਗੱਡੀ 180 ਕਿਲੋਮੀਟਰ ਦੀ ਰਫ਼ਤਾਰ 'ਤੇ ਭਜਾਉਣ ਦੇ ਮਾਮਲੇ ਦੇ ਵਿੱਚ 2 ਵਿਅਕਤੀਆਂ ਨੂੰ ਪੁਲਿਸ ਨੇ ਚਾਰਜ ਕੀਤਾ। ਇਹ ਰਜਾਇਨਾ ਦੀ ਖਬਰ ਹੈ ਅਤੇ ਇੱਕ ਜਗ੍ਹਾ 'ਤੇ ਉਹਨਾਂ ਨੇ ਗੱਡੀ ਫਿਰ ਹਿੱਟ ਕਰ ਦਿੱਤੀ ਅਤੇ ਫਿਰ ਜਿਹੜੇ ਸੀ ਉਹਨਾਂ ਨੂੰ ਫੜ ਲਿਆ ਗਿਆ ਅਤੇ 180 ਕਿਲੋਮੀਟਰ ਦੀ ਸਪੀਡ 'ਤੇ ਚੋਰੀ ਦੀ ਗੱਡੀ ਭਜਾ ਰਹੇ ਸਨ। ਰਜਾਇਨਾ ਦੀ ਇਹ ਖਬਰ ਹੈ ਜੀ। ਦੋਵੇਂ ਵਿਅਕਤੀ ਜਿਹੜੇ ਨੇ ਉਸ ਹਾਦਸੇ ਦੀ ਜਗ੍ਹਾ ਤੋਂ ਬਾਅਦ ਵਿੱਚ ਭੱਜ ਗਏ ਪਰ ਫਿਰ ਉਸ ਉਹਨਾਂ ਨੂੰ ਜਿਹੜਾ ਹੈ ਲਾਗੇ ਹੀ ਲੱਭ ਲਿਆ ਗਿਆ ਅਤੇ ਜਿਹੜਾ ਹੈ ਉਹਨਾਂ ਤੋਂ ਹੁਣ ਚਾਰਜ ਕੀਤਾ ਜਾਵੇਗਾ। ਕੁਛ ਖਬਰਾਂ ਪੰਜਾਬ ਦੀਆਂ ਵੀ ਸ਼ੇਅਰ ਕਰ ਲੈਂਦੇ ਹਾਂ ਕਿਉਂਕਿ ਸਾਡੇ ਕੋਲ ਸਮਾਂ ਤਾਂ ਅਜੇ ਹੈ ਅਤੇ ਸਾਡੇ ਕੋਲ ਜੋ ਆਮ ਤੌਰ 'ਤੇ ਜੋ ਜਤਿੰਦਰ ਪੰਨੂ ਜੀ ਖਬਰਾਂ ਜ਼ਿਆਦਾ ਕਰਕੇ ਸ਼ੇਅਰ ਕਰਦੇ ਨੇ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਅੱਜ ਉਹ ਉਹਨਾਂ ਨੇ ਹਾਜ਼ਰ ਨਹੀਂ ਹੋਣਾ। ਮੈਂ ਰੋ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਹਨ। ਮਾਨਸ ਪਹੁਜਾ ਉਹਨਾਂ ਦਾ ਫੋਨ ਨੰਬਰ ਹੈ 587-882-1208 5878-32-1208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ 8257600983। ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓਐਸਐਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-687-4696 5876174696 ਓਐਸਐਸ ਸਮਾਈਲ ਮੈਡੀਕਲ। ਮਰਸੀਡੀਜ਼ ਬੈਂਜ਼
ਕੰਟਰੀ ਹੈਲਥ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ।

ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ 403-936-7077 4039367777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟਾਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਲੈ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਬਹੁਤ ਵਧੀਆ ਕੁਆਲਿਟੀ ਵਿੱਚ ਕਰ ਦਿੰਦੇ ਨੇ। ਫੋਨ 403-947-0060 ਪਿਕਸਲ ਫੋਟੋ ਸਟੂਡੀਓ। ਬਾਕੀ ਰਹਿੰਦੇ ਸਮੇਂ ਦੇ ਵਿੱਚ ਕੁਛ ਹੋਰ ਖਬਰਾਂ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਜੀ। ਐਡਮਿੰਟਨ ਸ਼ਹਿਰ ਦੀ ਖਬਰ ਹੈ ਕਿ 2024 ਦੇ ਵਿੱਚ ਇੱਕ ਕੁੱਤੇ ਨੇ ਹਮਲਾ ਕਰਕੇ 11 ਸਾਲਾ ਲੜਕੇ ਨੂੰ ਮਾਰ ਦਿੱਤਾ ਸੀ। ਉਸ ਹਮਲੇ ਦੇ ਕੇਸ ਦੇ ਵਿੱਚ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਅਤੇ ਉਸ ਕੁੱਤੇ ਦੀ ਮਾਲਕ ਔਰਤ ਨੂੰ 2 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ, ਹਾਊਸ ਅਰੈਸਟ ਦੇ ਵਿੱਚ ਰਹਿਣਾ ਪਵੇਗਾ, ਘਰ ਦੇ ਵਿੱਚ ਹੀ ਨਜ਼ਰਬੰਦ। ਕ੍ਰਿਸਟਲ ਮੈਕਡੋਨਲਡ ਨੂੰ ਗਿਲਟੀ ਪਾਇਆ ਗਿਆ ਕ੍ਰਿਮੀਨਲ ਨੈਗਲੀਜੈਂਸ, ਜਿਸ ਵਿੱਚ ਉਸਦੇ 2 ਵੱਡੇ ਜਿਹੜੇ ਕੁੱਤੇ ਸੀਗੇ ਜੀ, ਉਹਨਾਂ ਨੇ ਸਾਊਥ ਐਡਮਿੰਟਨ ਦੇ ਘਰ ਦੇ ਵਿੱਚ 1 ਅਪ੍ਰੈਲ 2024 ਨੂੰ ਇੱਕ ਬੱਚੇ 'ਤੇ ਹਮਲਾ ਬੋਲ ਦਿੱਤਾ ਅਤੇ ਇੱਕ ਬੱਚਾ ਜੋ ਕਿ 11 ਸਾਲਾਂ ਦਾ ਸੀ ਉਸਦੀ ਬਾਅਦ ਵਿੱਚ ਮੌਤ ਹੋ ਗਈ। ਟ੍ਰਾਇਲ ਦੇ ਵਿੱਚ ਇਹ ਨੋਟ ਕੀਤਾ ਗਿਆ ਕਿ ਕੁੱਤੇ ਕਿ ਜਿਨ੍ਹਾਂ ਦੋਵਾਂ ਦਾ ਭਾਰ ਜਿਹੜਾ ਹੈ 100-100 ਪਾਉਂਡ ਤੋਂ ਜ਼ਿਆਦਾ ਸੀ ਅਤੇ ਵਾਇਲੈਂਸ ਦੀ ਹਿਸਟਰੀ ਸੀ ਅਤੇ ਉਹਨਾਂ ਨੇ ਇਸ ਬੱਚੇ 'ਤੇ ਹਮਲਾ ਤੋਂ ਕਰਨ ਤੋਂ ਪਹਿਲਾਂ ਹੀ 2 ਵਿਅਕਤੀਆਂ ਨੂੰ ਪਹਿਲਾਂ ਹੀ ਉਹਨਾਂ ਨੇ ਵੱਢਿਆ ਹੋਇਆ ਸੀ ਜਿਸ 'ਤੇ ਇੱਕ ਛੋਟੇ ਕੁੱਤੇ ਨੂੰ ਅਤੇ ਬਿੱਲੀ ਦੀ ਵੀ ਉਹਨਾਂ ਨੇ ਜਾਨ ਲਈ ਹੋਈ ਸੀ। ਸੋ ਜਦੋਂ ਜੱਜ ਨੇ ਮੈਕਡੋਨਲਡ ਨੂੰ ਗਿਲਟੀ ਪਾਇਆ ਅਤੇ ਇਹ ਵੀ ਕਿ ਉਹਨਾਂ ਨੇ ਸਮਝਿਆ ਕਿ ਉਹਨਾਂ ਉਸ ਔਰਤ ਨੇ ਬੱਚੇ ਨੂੰ ਬਚਾਉਣ ਲਈ ਜਿਵੇਂ ਕਿ ਕੁਛ ਨਹੀਂ, ਕੋਈ ਜਿਹੜੇ ਪ੍ਰੋਪਰ ਸਟੈਪ ਸੀ ਨਹੀਂ ਲਏ, ਕੁੱਤਿਆਂ ਨੂੰ ਪ੍ਰੋਪਰਲੀ ਟ੍ਰੇਨ ਨਹੀਂ ਕੀਤਾ ਗਿਆ ਅਤੇ ਉਹਨਾਂ ਨੂੰ ਜਿਹੜਾ ਹੈ ਬੱਚੇ ਦੀ ਪ੍ਰੈਜੈਂਸ ਦੇ ਵਿੱਚ ਉਹਨਾਂ ਨੂੰ ਬੰਨ੍ਹ ਕੇ ਨਹੀਂ ਰੱਖਿਆ। ਅਤੇ ਇਸ ਵੇਲੇ ਜੱਜ ਨੇ ਇਹ ਵੀ ਕਿਹਾ ਕਿ ਜੋ ਕਿ ਲੜਕੇ ਦਾ ਫਾਦਰ ਸੀ, ਜੋ ਕਿ ਰੂਮਮੇਟ ਸੀ ਉਸ ਵੇਲੇ ਉਸ ਔਰਤ ਦਾ, ਉਹ ਬੱਚੇ ਨੂੰ ਜਿਹੜਾ ਸੀ ਕੁੱਤਿਆਂ ਕੋਲੋਂ ਉਸ ਵੇਲੇ ਬਚਾਉਂਦਾ ਮੈਕਡੋਨਲਡ ਨੇ। ਅਤੇ ਬੇਨਤੀ ਕੀਤੀ ਅਦਾਲਤ ਨੂੰ ਇਸ ਔਰਤ ਨੇ ਵੀ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਕੇ ਉਹ ਆਪਣਾ ਸਜ਼ਾ ਦਾ ਸਮਾਂ ਬਿਤਾਉਣਾ ਚਾਹੁੰਦੀ ਹੈ ਜਿੱਥੇ ਕਿ ਉਹ ਇਸ ਵੇਲੇ ਰਹਿੰਦੀ ਹੈ, ਕਿਉਂਕਿ ਅਲਬਰਟਾ ਦੇ ਵਿੱਚ ਸੋਸ਼ਲ ਮੀਡੀਆ ਬੈਕਲੈਸ਼ ਨੇ ਉਸਦਾ ਜੀਣਾ ਹਰਾਮ ਕੀਤਾ ਹੋਇਆ। UK ਦੀ ਇੱਕ ਖਬਰ ਹੈ ਕਿ ਬ੍ਰਿਟਿਸ਼ ਪੁਲਿਸ ਜਿਹੜੀ ਹੈ ਲੱਭ ਰਹੀ ਹੈ ਕਿ ਗਿਨਿਸ ਬੀਅਰ ਜਿਹੜੀ ਹੈ ਜੀ ਵੱਡੇ ਮਾਤਰਾ ਦੇ ਵਿੱਚ 2 ਟਰੱਕ ਵੱਡੇ ਜਿਹੜੇ ਨੇ ਉਹ ਚੋਰਾਂ ਨੇ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ 1,15,000 ਪਾਉਂਡ ਜੋ ਕਿ ਤਕਰੀਬਨ 2,15,000 ਕੈਨੇਡੀਅਨ ਡਾਲਰ ਬਣਦੀ ਹੈ, ਉਹ ਚੋਰੀ ਕਰਕੇ ਲੈ ਗਿਆ ਅਤੇ 70,000 ਪੁਆਇੰਟ ਜਿਹੜੇ ਨੇ ਜੀ ਇਹ ਹੈਗੇ ਨੇ। ਇੱਕ ਡੀਪੂ ਦੇ ਵਿੱਚੋਂ, ਲਿਵਰਪੂਲ ਦੇ ਵਿੱਚੋਂ, ਨੌਰਥ ਵੈਸਟ ਇੰਗਲੈਂਡ ਦੇ ਵਿੱਚ ਇਹ ਚੋਰੀ ਜਿਹੜੀ ਹੈ ਉਹ ਕੀਤੀ ਗਈ ਹੈ ਜੀ। ਕੁਛ ਖਬਰਾਂ ਪੰਜਾਬ ਦੇ ਨਾਲ ਸੰਬੰਧਿਤ ਆਪ ਜੀ ਨਾਲ ਸਾਂਝੀਆਂ ਕਰ ਲੈਂਦੇ ਹਾਂ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਵੀਰਵਾਰ ਨੂੰ ਇੱਕ ਬੇਅਦਬੀ ਦੀ ਘਟਨਾ ਹੋਣ ਦੀ ਖਬਰ ਹੈ ਜੀ। ਇੱਕ ਪ੍ਰਾਪਤ ਖਬਰ ਦੇ ਮੁਤਾਬਕ ਇੱਕ ਮੁਲਜ਼ਮ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਅਤੇ ਇਸ ਤੋਂ ਬਾਅਦ ਪਾੜੇ ਗਏ ਅੰਗਾਂ ਨੂੰ ਇੱਕ ਔਰਤ ਦੀ ਚੁੰਨੀ ਦੇ ਪੱਲੇ ਨਾਲ ਬੰਨ੍ਹ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥਾਣਾ ਕੋਤਵਾਲੀ ਵਿੱਚ ਸ਼ਿਕਾਇਤ ਦਿੱਤੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ। ACP ਸੈਂਟਰਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸ਼ਹੀਦ ਊਧਮ ਸਿੰਘ ਨਗਰ ਨਵਾਂਸ਼ਹਿਰ ਭਾਵ ਨਿਵਾਸੀ ਜਿਹੜਾ ਹੈ ਜੀ ਊਧਮ ਸਿੰਘ ਨਗਰ ਦਾ ਰਹਿਣ ਵਾਲਾ ਮਨਦੀਪ ਸਿੰਘ ਵਜੋਂ ਹੋਈ ਹੈ। ਇਹ ਦੱਸਿਆ ਗਿਆ ਕਿ ਮਨਦੀਪ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਪਹੁੰਚਿਆ ਸੀ ਅਤੇ ਉਸਨੇ ਗੁਟਕਾ ਸਾਹਿਬ ਦੀ ਅਰਦਾਸ ਵਾਲੇ ਅੰਗ ਪਾੜ ਕੇ ਇੱਕ ਔਰਤ ਦੀ ਚੁੰਨੀ ਦੇ ਪੱਲੇ ਨਾਲ ਬੰਨ੍ਹ ਦਿੱਤੇ। ਉਹ ਵੀ ਉਸੇ ਦੇ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਪਰਿਵਾਰ ਦੇ ਨਾਲ ਮੱਥਾ ਟੇਕਣ ਪਹੁੰਚੀ ਹੋਈ ਔਰਤ ਸੀ। ਔਰ ਇਹ ਦੱਸਿਆ ਗਿਆ ਕਿ ਉਹ ਔਰਤ ਨੇ ਹੀ ਜਿਹੜਾ ਹੈ ਉਸਨੂੰ ਪਛਾਣਿਆ, ਦੇਖਿਆ ਕਿ ਮੇਰੇ ਪੱਲੇ ਦੇ ਨਾਲ ਜਿਹੜਾ ਹੈ ਕੀ ਕੁਛ ਬੰਨਿਆ ਹੋਇਆ
ਤੇ ਉਸ ਤੋਂ ਬਾਅਦ ਉਹਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਹਰਕਤ ਵਿੱਚ ਆਏ ਸਾਰੇ ਮੁਲਾਜ਼ਮ। ਇਹ ਜਿਹੜਾ ਮੁੰਡਾ ਸੀਗਾ ਜੀ, ਇਹਨੂੰ ਉੱਥੋਂ ਹੀ ਫੜਿਆ ਗਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਬਾਅਦ ਵਿੱਚ ਕੀਤਾ ਗਿਆ ਜਿਵੇਂ ਮੈਂ ਪਹਿਲਾਂ ਦੱਸਿਆ। ਅਤੇ ਇੱਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉੱਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਸੀ ਉਹਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਹੀ ਇਸ ਨੂੰ ਮੁਲਜ਼ਮ ਨੂੰ ਜਿਹੜਾ ਕਾਬੂ ਕੀਤਾ ਗਿਆ ਅਤੇ ਘਟਨਾ ਦੇ ਪਿੱਛੇ ਦਾ ਮਕਸਦ ਜਿਹੜਾ ਉਹ ਪਤਾ ਕਰਨ ਦੀ ਟਰਾਈ ਕੀਤੀ ਜਾ ਰਹੀ ਕਿ ਕਿਉਂ ਹੈ। ਸੋ ਅਸਲ ਵਿੱਚ ਪੁਸ਼ਟੀ ਕਰਦਿਆਂ ਸ਼੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਵੀਰਵਾਰ ਸਵੇਰੇ ਇਹ ਘਟਨਾ ਵਾਪਰੀ ਹੈ ਅਤੇ ਇਹ ਕਿਉਂ ਹੋਈ ਹੈ। ਅਤੇ ਇੱਥੋਂ ਤੱਕ ਪਤਾ ਲੱਗਾ ਕਿ ਇਹ ਜੋ ਉਸਦਾ ਜੋ ਲੜਕਾ ਪੁਲਿਸ ਨੇ ਫੜਿਆ ਹੈ ਜੀ, ਉਸ ਲੜਕੇ ਦੀ ਮਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਲੜਕਾ ਕਈ ਸਾਲਾਂ ਤੋਂ ਦਵਾਈ ਖਾ ਰਿਹਾ ਅਤੇ ਮਾਨਸਿਕ ਪਰੇਸ਼ਾਨੀ ਤੋਂ ਪੀੜਿਤ ਹੈ ਅਤੇ ਉਸਦੇ ਸਬੂਤ ਵੀ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਲੜਕੇ ਦਾ ਪਿਤਾ ਵੀ ਇਸੇ ਤਰ੍ਹਾਂ ਦਾ ਕਿਸੇ ਦਿਮਾਗੀ ਪਰੇਸ਼ਾਨੀ ਤੋਂ ਪੀੜਿਤ ਹੈ ਅਤੇ ਇਸ ਕਰਕੇ ਉਸਨੇ ਕੰਮ ਬਹੁਤ ਗਲਤ ਕੀਤਾ ਮੰਨਦੇ ਨੇ। ਪਰ ਇਹ ਗੱਲ ਨੂੰ ਦਿਮਾਗ ਵਿੱਚ ਰੱਖਿਆ ਜਾਵੇ ਕਿ ਇਹ ਜਿਹੜਾ ਹੈ ਇਸ ਅਜਿਹਾ ਜਿਹੜਾ ਹੋਇਆ ਇਸ ਦੇ ਪਿੱਛੇ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਕਿ ਇਹ ਲੜਕਾ ਕੀ ਹੈ ਅਤੇ ਇਹ ਅਸਲ ਵਿੱਚ ਕੀ ਕਰਨਾ ਚਾਹੁੰਦਾ ਸੀ, ਸਾਰਾ ਬੜਾ ਹਿਸਾਬ ਨਾਲ ਜਿਹੜਾ ਪਤਾ ਕੀਤਾ ਜਾਵੇ। ਸੋ ਇਹ ਖ਼ਬਰਾਂ ਅਤੇ ਨਾਲ ਇਹ ਵੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤਾਂ ਅਗਲੇ ਸਾਲ ਹੋਣੀਆਂ ਨੇ ਅਤੇ ਸਿਆਸੀ ਸਰਗਰਮੀਆਂ ਵਧੀਆਂ ਨੇ, ਪਰ ਸਿਆਸੀ ਸਮੀਕਰਨਾਂ ਅਤੇ ਗਠਜੋੜ ਨੂੰ ਲੈ ਕੇ ਜਿਹੜੀ ਚਰਚਾ ਹੈ ਬੜੀ ਉਹ ਤੇਜ਼ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਜਿਹੜਾ ਹੈ ਉਹ ਅਤੇ ਭਾਜਪਾ ਦੇ ਦਰਮਿਆਨ ਗਠਜੋੜ ਦੀ ਚਰਚਾ ਚੱਲਦੀ ਹੈ, ਕਦੇ ਹਟ ਵੀ ਜਾਂਦੀ ਹੈ। ਭਾਜਪਾ ਦੇ ਕੁਛ ਦੋ ਚਾਰ ਵਿਅਕਤੀ ਕਹਿ ਵੀ ਦਿੰਦੇ ਨੇ ਕਿ ਨਹੀਂ, ਸਮਝੌਤਾ ਸਾਡਾ ਹੋਣਾ ਨਹੀਂ ਹੈ, ਅਸੀਂ ਇਕੱਲੇ ਲੜਾਂਗੇ, ਆਹ ਕਰਾਂਗੇ, ਉਹ ਕਰਾਂਗੇ। ਪਰ ਦੋਵਾਂ ਧਿਰਾਂ ਨੂੰ ਸ਼ਾਇਦ ਅੰਦਰ ਖਾਤੇ ਇਸ ਗੱਲ ਦਾ ਪਤਾ ਹੈ ਤਾਂ ਉਹ ਇਸ ਕਰਕੇ ਉਹ ਜਿਹੜਾ ਉਪਰੋਂ ਉਪਰੋਂ ਇਹ ਕਹਿ ਦਿੰਦੇ ਨੇ ਕਿ ਇਕੱਲੇ ਲੜਨੇ ਨੂੰ ਅਸੀਂ ਤਿਆਰ ਹਾਂ, ਪਰ ਉਹਨਾਂ ਨੂੰ ਪਤਾ ਕਿ ਸਾਡਾ ਬਣੇਗਾ ਨਹੀਂ ਇਕੱਲਿਆਂ ਦਾ ਕੁਛ। ਅਤੇ ਇਸ ਵੇਲੇ ਇਹ ਵੀ ਸਮਝ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੁਨਰ ਸੁਰਜੀਤ ਗਠਜੋੜ ਵੀ ਜਿਹੜਾ ਹੈ ਉਹ ਭਾਜਪਾ ਨਾਲ ਸਾਂਝ ਬਣਾਉਣ ਲਈ ਤਿਆਰ ਹੈ। ਗਿਆਨੀ ਹਰਪ੍ਰੀਤ ਸਿੰਘ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਭਾਜਪਾ ਨਾਲ ਸਾਂਝ ਬਣਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ। ਅਤੇ ਭਾਜਪਾ ਵੀ ਇਸ ਗੱਲ ਦੇ ਵਿੱਚ ਉਹਨਾਂ ਨੂੰ ਅੰਦਾਜ਼ਾ ਹੈ ਕਿ ਪੇਂਡੂ ਖੇਤਰਾਂ ਦੇ ਵਿੱਚ ਉਹਨਾਂ ਦੀ ਕੋਈ ਖਾਸ ਉਹਨਾਂ ਦਾ ਆਧਾਰ ਨਹੀਂ ਹੈ। ਅਤੇ ਨਾਲ ਹੀ ਉਹਨਾਂ ਨੇ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਜਿਹੜਾ ਹੈ ਸੂਬੇ ਦੀ ਰਾਜਨੀਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਹਾਲ ਦੀ ਘੜੀ ਇਸ ਵਿੱਚ ਬਹੁਤਾ ਕੁਛ ਬਦਲਾਅ ਨਜ਼ਰ ਨਹੀਂ ਆ ਰਿਹਾ। ਸੋ ਕੀ ਸੁਖਬੀਰ ਸਿੰਘ ਬਾਦਲ ਜਾਂ ਕੁਛ ਹੋਰ ਲੋਕ ਇਸ ਵਾਸਤੇ ਇਸ ਮਾਮਲੇ 'ਤੇ ਕੋਈ ਚੁੱਪ ਖੋਲ੍ਹਣਗੇ, ਆਪਣੀ ਕੋਈ ਜਾਣਕਾਰੀ ਦੇਣਗੇ, ਜਾਂ ਇਹ ਜਦੋਂ ਸਾਰੇ ਅਕਾਲੀਆਂ ਦੇ ਗਰੁੱਪ ਇਸ ਤਰ੍ਹਾਂ ਰਲ ਜਾਂਦੇ ਨੇ ਤਾਂ ਕੀ ਇਹ ਜਿਹੜਾ ਹੈ ਗਠਜੋੜ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਦਾ? ਤਿੰਨ ਧਿਰਾਂ ਦਾ ਗਠਜੋੜ ਜਿਹੜਾ ਹੈ ਇਸ ਵਿੱਚ ਮੰਨਿਆ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਰੌਲਾ ਪਿਆ ਹੋਇਆ ਕਿ ਪੁਨਰ ਸੁਰਜੀਤ ਨਾਲ ਸੰਬੰਧਿਤ ਕੁਝ ਆਗੂ ਚਾਹੁੰਦੇ ਨੇ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਫਿਰ ਅਸੀਂ ਜਿਹੜਾ ਹੈ ਅਕਾਲੀ ਦਲ ਨੂੰ ਜਿਹੜਾ ਹੈ ਜਾਂ ਇਸ ਭਾਜਪਾ ਨੂੰ ਅਤੇ ਗਠਜੋੜ ਨੂੰ ਸਮਰਥਨ ਦੇ ਸਕਦੇ ਹਾਂ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵੀ ਮੁਲਾਕਾਤ ਹੋਈ ਸੀ ਸੁਖਬੀਰ ਸਿੰਘ ਬਾਦਲ ਹੋਣਾਂ ਦੀ, ਲੇਕਿਨ ਉਸ ਤੋਂ ਬਾਅਦ ਇਹ ਸਾਰੀਆਂ ਧਿਰਾਂ ਕਹਿੰਦੇ ਇਸ ਗੱਲ 'ਤੇ ਸਹਿਮਤੀ ਪ੍ਰਗਟਾ ਰਹੀਆਂ ਨੇ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਉਹ ਸਰਕਾਰ ਦੇ ਵਿੱਚੋਂ ਬਾਹਰ ਕਰਨਾ ਕਿਸੇ ਨਾ ਕਿਸੇ ਤਰੀਕੇ, ਅਤੇ ਇਸ ਵਾਸਤੇ ਆਪਸੀ ਜੋ ਸਾਡੀ ਸਾਂਝ ਹੈ ਉਸ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।